0: ਲਾਲ ਪਿਆਸ ਕਾਂਡਿਆ ਸੰਦੀ ਰਹਿ ਸੁਮਾ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋ
1: ਆਸ ਕੇ ਨਾ ਆਖੀਏ ਜਾਂ ਲੇਖੇ ਵਟੇ ਸੋਏ ਮਹੱਲਾ ਦੂਜਾ
2: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਪੱਠਾ ਜਾ ਨਾਨਕ ਦੋਵੇ ਕੂੜੀਆਂ ਥਾਏ ਨਾ ਕਾਈ ਪਾਈ ਪੌੜੀ ਜਿਵਸੇ ਸੁਕਾਈਏ

0: ਨਦਰ ਨਿਹਾਰੀ ਅੱਜ ਸਭਨਾ ਨਿਹਾਰੀਆ ਦੇਵੇ ਹਾਰ ਪਾਸਾ ਢਾਲੀਆ ਲਾਹੇ ਉੱਪਰ ਘਾਲੀਆ ਉੱਪਰ ਘਾਲੀਆ ਉੱਪਰ
1: ਪੌੜੀ ਜਿੱਥੇ ਵੀ ਹੈ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲਾ ਕੀ ਚਾਹੀਦੇ ਲੰਮੀ ਨਦਰ ਨੇ ਖਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਖਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ ਕਿਛ ਲਾਹੇ ਉੱਪਰ ਘਾਲੀਐ।

0: ਨਾਨਕ ਤਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਨਵਾਨ ਮਹੱਲਾ ਦੂਜਾ
1: ਜੋ ਜਿਉ ਸੁਗਵੈ ਮੋਹ ਕਾ ਕਹਿਆ ਵਾ ਬੀਜਾ ਵਿਖ ਮੰਗੈ ਅੰਮ੍ਰਿਤ ਵਿਖੋਇਓ ਨਿਆਉ ਮਹੱਲਾ ਦੂਜਾ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਜੇ ਹਜਾਣੇ ਤੇ ਹੋਰ ਤੇ ਵੇਖੋ ਪੁਨਰਦਾ ਵਸਤੂ ਅੰਦਰ ਵਸੂ ਆਏ ਦੂਜੀ ਹੋਵੇ ਪਾ ਸਾਹਿਬ ਛੇਤੀ ਕੋ ਨਾ ਚੱਲੈ ਕਈ ਬਣੇ ਅਰਦਾ ਊੜ ਕਮਾੜੇ ਕੁੜ ਹੋਵੇ ਨਾਨਕ ਸੇ ਦੁਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਾ ਡਾਰੂ ਸੋਨੇ ਹੋ ਪਾਣੀ ਅੰਦਰ ਲੀਕ ਜੋ ਇਸਦਾ ਥਾਓ ਨਾ ਥਿਓ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਕਾ ਚੰਗੀ ਕਰੈ ਦੂਜੀ ਪੀ ਵੈ ਰਾਸ ਪੌੜੀ ਚੱਕ ਲੱਗ ਚੱਕ ਜੇ ਚੱਲ ਕਸਮੈ ਪਾਏ ਹੋ।

0: ਨਾਨ ਕਰਨਾ ਦਿਨ ਕੀ ਆ ਫਿਰ ਤੇ ਸਹੀ ਕਰਨੀ ਸਾਰ ਕਰਨੀ ਸਾਰ ਕਰਨੀ ਸਾਰ
1: ਪੌੜੀ ਨਾਨਕ ਆਤਨਾ ਜਾਪਣੀ ਹਰਤਾ ਕੇ ਪਾਰਾਵਾ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗਲੀ ਜੰਜੀਰੀਆਂ ਇੱਕ ਧੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋ ਕੈਸੇ ਹੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਸੀ ਕਰਨੀ ਸਾਰ ਫਿਰ ਤਸੀ

0: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਵੇਰ ਦੇ 6 ਵਜ ਰਹੇ ਨੇ। ਆਓ ਹੁਣ ਸਮਾਧ ਫਰਮਾਨੇ ਆ ਸੂਫੀਆਨਾ ਕਲਾਮ ਕੁਛ ਹੀ ਪਲਾਂ ਦੇ ਇੰਤਜ਼ਾਰ ਤੋਂ ਬਾਅਦ।
1: ਸੂਫੀਆਨਾ ਕਲਾਮ ਸੁਣਦੇ ਆ ਮਕਬੂਲ।

ਹੁਣ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ 103.6 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 6:29 ਤੇ 15 ਸੈਕਿੰਡ ਹੋਏ ਨੇ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: 60 ਪੈਸੇ ਫੀ ਲੀਟਰ ਏ ਜਦੋਂ ਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਏ। ਮੁੰਬਈ ਵਿਚ ਪੈਟਰੋਲ 107 ਰੁਪਏ 59 ਪੈਸੇ ਅਤੇ ਡੀਜ਼ਲ 94 ਰੁਪਏ 8 ਪੈਸੇ ਫੀ ਲੀਟਰ ਵਿਕ ਰਿਹਾ ਏ। ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ, ਜਦੋਂ ਕਿ ਚੇਨਈ ਵਿਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਫੀ ਲੀਟਰ ਏ। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਹੈ। ਇਹ 4 ਸਾਲਾਂ ਤੋਂ ਵੱਧ ਸਮੇਂ ਵਿਚ ਈਂਧਣ ਦੀਆਂ ਕੀਮਤਾਂ ਵਿਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਜ਼ ਪਣਜੋੜ ਵਿਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ AIRNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜੁਰਗਾਂ ਅਤੇ ਆਉਣ ਜਾਣ ਵਾਲਿਆਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿਚ ਫੈਲ ਗਈ ਏ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਿਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਏ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿਚ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਏ। ਅੱਜ ਸਵੇਰੇ ਗੁਰਦਾਸਪੁਰ ਵਿਚ ਇਕ ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ, ਜਿਸ ਵਿਚ ਇਹ ਨੌਜਵਾਨ ਸਵਾਰ ਸਨ, ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ ਇਕ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿਚ ਵੀ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੀ ਕਾਰ ਦੀ ਸਾਹਮਣੇ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਿਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਕੱਲ ਤੋਂ ਹੀ ਪੰਜਾਬ ਤੇ ਹਰਿਆਣਾ ਵਿਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਏ, ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਐ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤੈ, ਨੇ ਆਉਣ ਵਾਲੇ 3 ਤੋਂ 4 ਦਿਨਾਂ ਚ ਵੱਧ ਤੋਂ ਵੱਧ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਏ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਰਾਜਾਂ ਵਿਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ से हरियाणा के जो जिले हैं जिसमें सिरसा, हिसार, फतेहाबाद, महेंद्रगढ़, भिवानी, रोहतक, झज्जर, फरीदाबाद, गुरुग्राम, ये ऐसे जिले हैं जहां पे ज्यादा असर होगा। तो लू की स्थिति बनेगी और

नदी किनारे हूंदे। हीअ ॻाल्हि नाल सिद्ध थींदे की नदीअ असांजे धार्मिक, समाजिक, आर्थिक ते राजनैतिक विकास ते तरक्की विच हिकु वॾा अहम रोल अदा करींदी आहिनि। तकरीबन सारी कृषि भूमि भी नदिया के किनारे होंगी है। उत्तर भारत की गाल करूँ तो त्रै वड्डी नदियाँ गंगा, सिंधु ते ब्रह्मपुत्र हैं। इन्हां नदियों विच पानी बारह माह रहिंदे एक नहीं सुख दी कहनी। ये सारी नदियाँ हिमालय नदी तो निकलती हैं। इन्हां विचों एक खास नदी है भागीरथी नदी। भारतवर्ष विच रहण वाले लोग कुदरत ते कुदरत दी बनाई हर छोटी वड्डी शय को पवित्रता ते पूजा दे नज़रिए नाल डेदे हैं। सूरज, धरती, जल, आकाश, हवा, पानी, नदी, समंदर सब असाडे किते परम पिता परमात्मा दा स्वरूप हैं। असाडे वास्ते ये देवी देवते वांगू हैं। नदियां को असा माँ समझ के पूजा इबादत करेंदे हैं। अज नाल नहीं, सनातन धर्म तो यह सिलसिला चलता पे। भारत देश दी नदियां इत्थां दे रावण वाले बाशिंदे वास्ते जीवन दा मुख स्रोत हैं। हर नदी दी अपनी महानता ते अपना महत्व है। हिंदू प्रकृति नाल बख्शे गए हर तोहफे की पूजा देवतावां दे रूप विच करेंदे हैं ते उन्हां दा धार्मिक महत्व अपने जीवन विच उतार घिंदे हैं। उवें ते भारत देश की हर नदी की पूजा थींदी है, पर वल भी भारत देश की कुछ बहु ही पवित्र नदियां हैं। गंगा नदी, यमुना नदी, कृष्णा नदी, अलकनंदा ते भागीरथी नदी। भागीरथी नदी भारत देश के उत्तराखंड राज्य विच वगण वाली एक पवित्र नदी है। ही नदी को किरात नदी के नाम नाल भी अलाया वेंदे। ये देवप्रयाग विच अलकनंदा नदी नाल रल के गंगा नदी का रूप घिन घिंदी है। भागीरथी के उद्गम की झा उत्तरकाशी जिले विच गोमुख, गंगोत्री, ग्लेशियर है। भागीरथी इत्थों 25 किलोमीटर लंबे हेमनद तो निकलती है। तकरीबन 205 किलोमीटर वंजन के बाद भागीरथी ते अलकनंदा का देवप्रयाग विच संगम थींदा है। इत्थां संगम के बाद भागीरथी गंगा नदी माँ गंगा के रूप में सुजाणी वेंदी है। भागीरथी गोमुख वाली पवित्र झा उत्तराखंड के उत्तरकाशी जिले में समुद्र तल तो 618 मीटर ते ऋषिकेश तो 70 किलोमीटर दूरी पर मौजूद है। भागीरथी दी ढेर सारी सहायक नदियां भी हैं। गंगोत्री विच केदार गंगा ऊंचाई 3049 मीटर, जाध गंगा भैरव घाटी विच है जेकू जाध गंगा भी आख्या वेंदे, हिंदी ऊंचाई 2650 मीटर है। भागीरथी नदी दी एक बी सहायक नदी भी है हरसिल दे नज़दीक काकोरागढ़ ते जालंधरीगढ़ जिंदी ऊंचाई 2745 मीटर है। भागीरथी नदी दी सहायक नदियां विच झाला दे नज़दीक सियान, उत्तरकाशी दे नज़दीक असी गंगा, पुरानी टिहरी दे नज़दीक मिलंगना नदी। प्रयाग लफ्ज़ वो लफ्ज़ है जिथां दो नदियों का मिलन थींदा है। उत्तराखंड की पावन धरती ते पंज इंझी पवित्र जगह हैं जिन्हें को प्रयाग थीवण का गौरव हासिल है। ये भी आख्या वेंदे कि जिथां दो नदिया का मिलन थींदे हूँ झा ते आध्यात्मिक ऊर्जा का भंडार होंदा है। इंझी झा ते ऋषि मुनि पुराने वेले भी कुटिया बना के तप साधना करेंदे हैं ते हुण ही युग विच भी करेंदे हैं। उत्तराखंड विच पंज प्रयाग हैं जिन्हें को पंज प्रयाग नाम नाल अलाया वेंदे ते नाल इन्हें को तीरथ के रूप में भी मन्या वेंदे। आइए सुनते हैं कि पंज प्रयाग का पुराण विच क्या महत्व दस्या गए। देवप्रयाग अलकनंदा ते भागीरथी दोवें नदिए दे संगम ते मौजूद है। गढ़वाल विच भागीरथी नदी को सस ते अलकनंदा नदी को नूह भी आख्या वेंदे। भागीरथी नदी का कोलाहल ते शोर शराबे नाल आवना ते अलकनंदा दा शांत रूप देख के हिंकू सस नूह दी संज्ञा दित्ती गई है। देवप्रयाग विच शिव मंदिर ते रघुनाथ मंदिर है जो इत्थां दा खास आकर्षण है। भागीरथी नदी दे बारे विच एक कथा बहु मशहूर है, भागीरथी दी तपस्या दे फलस्वरूप गंगा दे अवतरण दी कथा। भागीरथ अयोध्या दे इश्वांकु वंशी राजा हन। वो अंशुमन दे पोत्रा ते राजा दिलीप दे पोत्र हन। प्राचीन काल विच अयोध्या दे राजा सगर हन। महाराजा सगर दे 60,000 बाल हन। एक बारी महाराजा सगर ने अश्वमेघ यज्ञ करन दा विचार कीता ते अश्वमेघ यज्ञ दे घोड़े को छोड़ दिता, लेकिन स्वर्ग दे राजा इंद्र यज्ञ को कोई भी हालात विच असफल करना चाहते हैं ते उन्होंने अश्वमेघ दा घोड़ा पकड़ के महर्षि कपिल दे आश्रम विच लुका दिता। राजा सगर दे 60,000 बाल ही घोड़े को गोलन किते महर्षि कपिल दे आश्रम विच पहुँचे ते घोड़े को दे ही चोर चोर चीखण लगे। ही शोर शराबे दी वजह नाल महर्षि कपिल दी तपस्या भंग थी गई। जिवें ही उन्होंने अख खोल के राजा सगर दे 60,000 बालों को डिठा वो झट विच जल के भस्म थी गए। हूँ अयोध्या दे राज परिवार ते
ਸਾਰੀ ਆਤਮਾ ਦੀ ਮੁਕਤੀ ਦੀ ਜ਼ਿੰਮੇਦਾਰੀ ਆਈ। ਹੀ ਕਰਕੇ ਰਾਜਾ ਸਗਰ ਹੁੰਦੇ ਬਾਅਦ ਅੰਸ਼ੂਮਨ ਅਤੇ ਵਲਾ ਮਹਾਰਾਜਾ ਦਲੀਪ ਤ੍ਰਿਏ ਨੇ ਆਤਮਾ ਦੀ ਮੁਕਤੀ ਕੀਤੇ ਬਹੁਤ ਤਪੱਸਿਆ ਕੀਤੀ ਤਾਂ ਕਿ ਉਹ ਗੰਗਾ ਕੋ ਧਰਤੀ 'ਤੇ ਗਿਣ ਕੇ ਆ ਸਕਣ, ਨਾਲ ਗੰਗਾ ਜਲ ਨਾਲ ਆਤਮਾ ਕੋ ਮੁਕਤੀ ਦਿਲਾ ਸਕਣ। ਕਿੰਤੂ ਕੋਈ ਵੀ ਸਫਲ ਨਾ ਥੀ ਸਕਾ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਗੰਗਾ ਕੋ ਧਰਤੀ 'ਤੇ ਗਿਣ ਕੇ ਆਣਨਾ ਬਹੁਤ ਜ਼ਰੂਰੀ ਹੈ। ਵਜਹ ਪ੍ਰਿਥਵੀ ਦਾ ਸਾਰਾ ਜਲ ਅਗਸਤ ਰਿਸ਼ੀ ਪੀ ਗਏ ਹਨ ਅਤੇ ਪੂਰਵਜਾਂ ਦੀ ਸ਼ਾਂਤੀ 'ਤੇ ਤਰਪਣ ਕੀਤੇ ਕੋਈ ਵੀ ਨਦੀ ਧਰਤੀ 'ਤੇ ਕਹਿਣਾ ਬੱਚੀ ਆਈ। ਬਾਅਦ ਵਿੱਚ ਮਹਾਰਾਜਾ ਦਲੀਪ ਦੇ ਬਾਲ ਭਗੀਰਥ ਹੈ, ਉਹਨਾਂ ਨੇ ਵੀ ਗੰਗਾ ਕੋ ਧਰਤੀ 'ਤੇ ਆਣਨ ਵਾਸਤੇ ਘੋਰ ਤਪੱਸਿਆ ਕੀਤੀ ਅਤੇ ਉਹਨਾਂ ਦੀ ਤਪੱਸਿਆ ਨਾਲ ਖੁਸ਼ ਥੀ ਕੇ ਇੱਕ ਡੀਮ ਬ੍ਰਹਮਾ ਜੀ ਪ੍ਰਗਟ ਥਾਏ ਅਤੇ ਭਗੀਰਥ ਕੋ ਵਰ ਮੰਗਣ ਕੀਤੇ ਆਖਿਆ। ਵੱਲ ਭਗੀਰਥ ਨੇ ਗੰਗਾ ਜੀ ਕੋ ਆਪਣੇ ਨਾਲ ਧਰਤੀ 'ਤੇ ਗਿਣ ਵੰਜਣ ਵਾਲੀ ਗਾਲ ਆਖੀ ਅਤੇ ਇਹ ਵੀ ਆਖਿਆ ਕਿ ਉਹ ਗੰਗਾ ਜਲ ਨਾਲ ਆਪਣੇ 60,000 ਪੂਰਵਜਾਂ ਦੀ ਮੁਕਤੀ ਕਰਨਾ ਚਾਹੁੰਦੇ ਹਨ। ਵੱਲ ਬ੍ਰਹਮਾ ਜੀ ਨੇ ਭਗੀਰਥ ਕੋ ਆਖਿਆ ਕਿ ਮੈਂ ਗੰਗਾ ਜੀ ਕੋ ਤੁਹਾਡੇ ਨਾਲ ਭੇਜ ਤੇ ਡੇਸਾਂ, ਪਰ ਹੁਣ ਦੇ ਤੇਜ਼ ਵੇਗ ਕੋ ਸਹਿਨ ਕੌਣ ਕਰੇ ਸੀ। ਹਿੰਦੇ ਵਾਸਤੇ ਭਗੀਰਥ ਜੀ, ਤੁਸਾਂ ਭਗਵਾਨ ਸ਼ਿਵ ਦੀ ਸ਼ਰਨ ਵਿੱਚ ਵੰਨਿਓ, ਉਹੀ ਤੁਹਾਨੂੰ ਸਹੀ ਪੰਥ ਦਿਖਲੇ ਸਨ। ਬ੍ਰਹਮਾ ਜੀ ਦਾ ਆਦੇਸ਼ ਮੰਨਦੇ ਹੋਏ ਭਗੀਰਥ ਜੀ ਨੇ ਭਗਵਾਨ ਸ਼ਿਵ ਦੀ ਤਪੱਸਿਆ ਹਿਕ ਲੱਤ 'ਤੇ ਖੜ੍ਹੇ ਥੀ ਕੇ ਕੀਤੀ। ਭਗੀਰਥ ਦੀ ਤਪੱਸਿਆ ਨਾਲ ਪ੍ਰਸੰਨ ਥੀ ਕੇ ਮਹਾਦੇਵ ਗੰਗਾ ਜੀ ਕੋ ਆਪਣੀ ਜਟਾਵਾਂ ਵਿੱਚ ਰੋਕਣ ਕੀਤੇ ਤਿਆਰ ਥੀ ਗਏ। ਗੰਗਾ ਜੀ ਕੋ ਆਪਣੀ ਜਟਾਵਾਂ ਵਿੱਚ ਰੋਕ ਕੇ ਹਿਕ ਜਟਾ ਕੋ ਪ੍ਰਿਥਵੀ ਵਾਲੇ ਪਾਸੇ ਛੋੜ ਲੈਂਦੇ ਹਨ। ਭਗੀਰਥ ਦੇ ਪਿੱਛੋਂ ਪਿੱਛੋਂ ਚੱਲ ਕੇ ਗੰਗਾ ਸਮੁੰਦਰ ਤੱਕ ਪੁੱਜੀ। ਭਗੀਰਥ ਕਰਕੇ ਗੰਗਾ ਪ੍ਰਿਥਵੀ 'ਤੇ ਆਈ ਹੈ, ਹੀ ਵਜ੍ਹਾ ਨਾਲ ਹੀ ਕੋ ਭਾਗੀਰਥੀ ਆਖਿਆ ਵੈਂਦਾ ਹੈ। ਸਮੁੰਦਰ ਦੇ ਸੰਗਮ 'ਤੇ ਪਹੁੰਚ ਕੇ ਹੁਣੇ ਸਗਰ ਦੇ ਬਾਲਾਂ ਦਾ ਉਧਾਰ ਕੀਤਾ। ਵਰਤਮਾਨ ਵਿੱਚ ਹਿੰਦੀ ਸ਼ੁਰੂਆਤੀ ਧਾਰਾ ਹੀ ਭਾਗੀਰਥੀ ਦੇ ਰੂਪ ਵਿੱਚ ਮੰਨੀ ਵੈਂਦੀ ਹੈ। ਇਵੇਂ ਵੀ ਮੰਨਿਆ ਵੈਂਦੇ ਕਿ ਨਦੀ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਹੀ ਜਨਮ ਵਿੱਚ 'ਤੇ ਕੀਤੇ ਗਏ ਪਾਪ ਅਤੇ ਪਿਛਲੇ ਕਈ ਜਨਮਾਂ ਵਿੱਚ ਕੀਤੇ ਗਏ ਪਾਪ ਨੂੰ ਮੁਕਤੀ ਮਿਲ ਵੈਂਦੀ ਹੈ। ਭਾਗੀਰਥੀ ਨਦੀ ਗੋਮੁਖ ਤੋਂ ਨਿਕਲਦੀ ਹੈ ਅਤੇ ਗੋਮੁਖ ਗੰਗੋਤਰੀ ਸ਼ਹਿਰ ਕੋਲੋਂ 18 ਕਿਲੋਮੀਟਰ ਦੂਰ ਹੈ। ਗੰਗੋਤਰੀ ਵਿੱਚ ਇੱਕ ਮੰਦਿਰ ਹੈ ਜਿਹੜਾ ਗੜਵਾਲ ਵਿੱਚ ਛੋਟਾ ਚਾਰ ਧਾਮ ਮੰਦਿਰ ਦੇ ਨਾਮ ਨਾਲ ਮਸ਼ਹੂਰ ਹੈ। ਸਿਆਲੇ ਵਿੱਚ ਬਹੁ ਬਰਫ਼ਬਾਰੀ ਥੀਵਣ ਕਰਕੇ ਮੰਦਿਰ ਬੰਦ ਥੀ ਵੈਂਦੇ ਅਤੇ ਦੇਵੀ ਦੀ ਮੂਰਤੀ ਕੋ ਹਰਸਿਲ ਦੇ ਨਜ਼ਦੀਕ ਮੁਖਬ ਗਾਂਵ ਵਿੱਚ ਰੱਖਣ ਦਾ ਰਿਵਾਜ਼ ਹੈ। ਭਾਗੀਰਥੀ ਬੇਸਨ ਦਾ ਸਭ ਤੋਂ ਉੱਚਾ ਬਿੰਦੂ ਚੌਖੰਬਾ ਹੈ। ਮਸ਼ਹੂਰ ਟਿਹਰੀ ਬਾਂਧ ਟਿਹਰੀ ਗੜਵਾਲ ਦੇ ਨਜ਼ਦੀਕ ਭਾਗੀਰਥੀ ਅਤੇ ਮਿਲੰਗਣਾ ਨਦੀ ਦੇ ਸੰਗਮ 'ਤੇ ਮੌਜੂਦ ਹੈ। ਭਾਗੀਰਥੀ ਨਦੀ 'ਤੇ ਮਨੇਰੀ ਬਾਂਧ, ਕੋਟੇਸ਼ਵਰ ਬਾਂਧ, ਜੋਸ਼ੀਆਰਾ ਬਾਲੀ ਬਾਂਧ ਅਤੇ ਟਿਹਰੀ ਬਾਂਧ ਵੀ ਹਨ। ਭਾਰਤ ਵਿੱਚ ਭਾਗੀਰਥੀ ਨਦੀ 'ਤੇ ਬਣਾ ਟਿਹਰੀ ਬਾਂਧ ਟਿਹਰੀ ਵਿਕਾਸ ਪਰਿਯੋਜਨਾ ਦਾ ਇੱਕ ਪ੍ਰਾਥਮਿਕ ਬਾਂਧ ਹੈ ਜਿਹੜਾ ਉੱਤਰਖੰਡ ਦੇ ਇਲਾਕੇ ਟਿਹਰੀ ਵਿੱਚ ਮੌਜੂਦ ਹੈ। ਟਿਹਰੀ ਬਾਂਧ ਦੀ ਉਚਾਈ 260 ਮੀਟਰ ਹੈ। ਇਹ ਦੁਨੀਆ ਦਾ 5ਵਾਂ ਸਭ ਤੋਂ ਉੱਚਾ ਬਾਂਧ ਹੈ। ਹੀ ਬਾਂਧ ਦੀ ਵਜ੍ਹਾ ਕਰਕੇ 2,400 ਮੈਗਾਵਾਟ ਬਿਜਲੀ ਬਣਦੀ ਹੈ ਅਤੇ ਨਾਲ ਤਕਰੀਬਨ 2,70,000 ਹੈਕਟੇਅਰ ਇਲਾਕੇ ਦੀ ਸਿੰਚਾਈ ਥੀਂਦੀ ਹੈ ਅਤੇ ਪੀਵਣ ਵਾਲਾ ਪਾਣੀ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਦਿੱਲੀ ਕੋ ਮੁਹੱਈਆ ਕਰਵਾਇਆ ਵੈਂਦੇ। ਇਤਿਹਾਸ ਦੇ ਨਜ਼ਰੀਏ ਨਾਲ ਜੇਕਰ ਗੌਰ ਕੀਤਾ ਵੰਜੇ ਤਾਂ ਭਾਗੀਰਥੀ ਨਦੀ ਦਾ ਵੀ ਬਹੁ ਮਹੱਤਵ ਹੈ। 16ਵੀਂ ਸ਼ਤਾਬਦੀ ਤੱਕ ਭਾਗੀਰਥੀ ਵਿੱਚ ਗੰਗਾ ਦਾ ਮੂਲ ਪ੍ਰਵਾਹ ਆਈ। ਹੁਣ ਦੇ ਬਾਅਦ ਗੰਗਾ ਦਾ ਮੁੱਖ ਬਹਾਵ ਪੂਰਵ ਵਾਲੇ ਪਾਸੇ ਪਦਮਾ ਵਿੱਚ ਤਬਦੀਲ ਥੀ ਗਿਆ। ਹਿੰਦੇ ਤੱਟ 'ਤੇ ਕਡਾਈ ਬੰਗਾਲ ਦੀ ਰਾਜਧਾਨੀ ਮੁਰਸ਼ਿਦਾਬਾਦ ਦੇ ਇਲਾਵਾ ਵੀ ਡਿੱਗ ਬੇ ਸ਼ਹਿਰ ਵਸੇ ਹੋਏ ਹਨ। ਭਾਰਤ ਵਿੱਚ ਹੀ ਗੰਗਾ 'ਤੇ ਫਰੱਕਾ ਬਾਂਧ ਬਣਾਇਆ ਗਿਆ ਤਾਂ ਕਿ ਗੰਗਾ ਪਦਮਾ ਨਦੀ ਦਾ ਕੁਝ ਪਾਣੀ ਭਾਗੀਰਥੀ ਹੁਗਲੀ ਨਦੀ ਵਾਲੇ ਪਾਸੇ ਮੋੜਾ ਬਣ ਸਕੇ। ਜਿਹਦੇ ਉੱਤੇ ਪੋਰਟ ਕਮਿਸ਼ਨਰ ਦੇ ਕਲਕੱਤਾ 'ਤੇ ਹਲਦੀਆ ਬੰਦਰਗਾਹ ਮੌਜੂਦ ਹੈ। ਭਾਗੀਰਥੀ 'ਤੇ ਬਹਿਰਾਮਪੁਰ ਵਿੱਚ ਇੱਕ ਪੁਲ ਵੀ ਬਣਾਵਾ ਹੈ। ਭਾਗੀਰਥੀ ਨਦੀ ਦੇ ਕਿਨਾਰੇ ਅਨੇਕ ਕਸਬੇ ਬਸਤੀਆਂ ਹਨ। ਇਹਨਾਂ ਵਿੱਚੋਂ ਭੋਜਬਾਸਾ ਗੋਮੁਖ ਤੋਂ 5 ਕਿਲੋਮੀਟਰ ਦੂਰ, ਹਰਸ਼ਿਲ ਭਟਵਾਰੀ, ਉੱਤਰਕਾਸ਼ੀ, ਡੁੰਡਾ, ਧਰਾਸੂ, ਟਿਹਰੀ ਅਤੇ ਦੇਵਪ੍ਰਯਾਗ। ਭਾਗੀਰਥੀ ਨਦੀ ਦੇ ਪਾਣੀ ਦੀ ਕੁਝ ਆਪਣੀ ਖਾਸੀਅਤ ਹਨ। ਹਿਮਾਲਿਆ ਦੀ 20 ਨਦੀਆਂ ਵਾਂਗੂ ਹੀ ਭਾਗੀਰਥੀ ਨਦੀ ਦਾ ਬਹਾਵ ਮੌਸਮ ਦੇ ਮੁਤਾਬਿਕ ਤਬਦੀਲ ਥੀਂਦਾ ਰਹਿ ਵੈਂਦੇ। ਨਦੀ ਦਾ ਵੱਧ ਤੋਂ ਵੱਧ ਬਹਾਵ ਮਾਨਸੂਨ ਦੇ ਦੌਰਾਨ ਜੁਲਾਈ ਕੋਲੋਂ ਸਤੰਬਰ ਤੱਕ ਥੀਂਦੇ। ਭਾਗੀਰਥੀ ਨਦੀ ਦੀ ਔਸਤਨ ਢਲਾਨ 16.71 ਮੀਟਰ ਪ੍ਰਤੀ ਕਿਲੋਮੀਟਰ ਹੈ। ਭਾਗੀਰਥੀ ਅਤੇ ਗੰਗਾ ਨਦੀ ਦੇ ਇਲਾਵਾ ਹਿਮਾਲਿਆ ਤੋਂ ਨਿਕਲਣ ਵਾਲੀ ਨਦੀਆਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਨਦੀਆਂ ਦਾ ਪਾਣੀ ਚਿਰਕੇ ਸਾਲਾਂ ਤੱਕ ਖਰਾਬ ਨਹੀਂ ਥੀਂਦਾ। ਇਹ ਵਜ੍ਹਾ ਕਰਕੇ ਤਕਰੀਬਨ ਹਰ ਭਾਰਤੀ ਇਹਨਾਂ ਨਦੀਆਂ ਦਾ ਪਾਣੀ ਸਾਂਭ ਕੇ ਆਪਣੇ ਘਰ ਵਿੱਚ ਰੱਖੇਂਦੇ ਤਾਂ ਕਿ ਜਿਹੜੇ ਵੇਲੇ ਪੂਜਾ ਜਾਂ ਧਾਰਮਿਕ ਕੰਮਕਾਜ ਵੇਲੇ ਲੋੜ ਪਵੇ ਅਤੇ ਇਸਤੇਮਾਲ ਕੀਤਾ ਬਣ ਸਕੇ। ਭਾਗੀਰਥੀ ਨਦੀ ਦੇ ਪਾਣੀ ਦਾ ਇਸਤੇਮਾਲ ਧਾਵਣ ਕੀਤੇ,
ਪਾਣੀ ਪੀਉਣ ਕੀਤੇ।

ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹੋ ਕਹਿੰਦੀ ਫਿਰਾਂ ਮੈਂ ਗਲੀ ਗਲੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਲਵ ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੀ ਰੂਹ ਵਿੱਚ ਵਸਦਾ ਲਾਲ ਸਖੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਮੇਰੇ ਕਲਬ ਦਾ ਨਾਰਾ ਅਲੀ ਅਲੀ, ਬਣ ਜੋਗਣ ਲਾਲ ਕਲੰਦਰ ਦੀ, ਬਣ ਜੋਗਣ ਲਾਲ ਕਲੰਦਰ ਦੀ, ਇਹੋ

0: झूलेलाल लाल लाल झूलेलाल लाल झूलेलाल लाल झूलेलाल।
1: ਹੁਣ ਮੇਰੇ ਕੋਲ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਵੱਲ ਮਿਲਸੂ ਇੰਜ ਹੀ ਕੋਈ ਪ੍ਰੋਗਰਾਮ ਵਿੱਚ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ।

ਜੋਕ ਮਾਹਿਰੀ ਹੁਣ ਤੁਸੀਂ ਸਮਾਜ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ FM ਬੈਂਡ 103.6 ਮੈਗਾਹਰਟਜ਼ ਅਤੇ ਆਕਾਸ਼ਵਾਣੀ ਦਾ ਇਹ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਸ਼ਾਮ ਦੇ 5:30 ਵਜੇ ਨੇ ਸਾਡੀ ਦੇਸ਼ ਪੰਜਾਬ ਮਸਲੇ ਦਾ ਆਗਾਜ਼ ਹੁੰਦਾ ਹੈ।

ਦੇਸ ਪੰਜਾਬ ਮਸਲੇ ਸੁਣਨ ਵਾਲੇ ਸਾਰੇ ਸਮੇਂ ਦਾ ਇਸ ਤੋਂ ਕਮਾਲ ਕਰਦੀ ਹੈ ਆਸ਼ਾ ਅਤੇ ਅੱਜ ਦੀ ਇਸ ਮਸਲੇ 'ਚ ਤੁਹਾਡੇ ਲਈ ਸਿਲਸਿਲੇ ਪੇਸ਼ ਕੀਤੇ ਜਾਣਗੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਮਾਪਤ ਫਰਮਾਓਗੇ ਅੱਜ ਦੀ ਗੱਲ। ਅੱਜ ਦੀ ਗੱਲ ਤੋਂ ਫੌਰਨ ਬਾਅਦ ਕਥਾ ਲੋਕ ਸਿਲਸਿਲਾ ਅਤੇ ਅੱਜ ਇਸ ਸਿਲਸਿਲੇ ਤਹਿਤ ਤੁਸੀਂ ਸੁਣੋਗੇ ਕਹਾਣੀ ਮਲੰਗ। ਇਸ ਤੋਂ ਫੌਰਨ ਬਾਅਦ ਤੁਹਾਡੇ ਖਤਾਂ 'ਤੇ ਆਧਾਰਿਤ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਨਜ਼ਰਾਨਾ ਪੇਸ਼ ਕੀਤਾ ਜਾਏਗਾ ਅਤੇ ਦੇਸ ਪੰਜਾਬ ਮਸਲੇ ਦਾ ਆਖਰ ਸਿਲਸਿਲਾ ਤਮੰਨਾ ਹਮੇਸ਼ਾ 6:25 'ਤੇ।

ਔਨ ਪ੍ਰੋਗਰਾਮ ਦੀ ਸਿਲਸਿਲੇਵਾਰ ਤਫਸੀਲ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਸਿਲਸਿਲਾ ਅੱਜ ਦੀ ਗੱਲ। ਅੱਜ ਦੀ ਗੱਲ ਦੇ ਵਿੱਚ ਅੱਜ ਕੱਲ੍ਹ ਗੱਲ ਕਰਾਂਗੇ ਯੋਗ ਰੱਖੇ ਨਿਰੋਗ, ਇਹ ਹੈ ਮੌਜੂ ਅੱਜ ਦੀ ਗੱਲ ਦਾ। ਬਿਲਕੁਲ ਸਮਝ ਨਹੀਂ, ਕਰੋ ਯੋਗ ਰਹੋ ਨਿਰੋਗ ਦਾ ਮਤਲਬ ਹੈ ਜੇਕਰ ਅਸੀਂ ਰੋਜ਼ਾਨਾ ਯੋਗਾ ਕਰਦੇ ਹਾਂ ਤਾਂ ਅਸੀਂ ਬਿਮਾਰੀਆਂ ਤੋਂ ਮੁਕਤ ਅਤੇ ਤੰਦਰੁਸਤ ਰਹਿ ਸਕਦੇ ਹਾਂ। ਇਹ ਸਿਰਫ ਇੱਕ ਨਾਰਾ ਨਹੀਂ ਹੈ, ਸਗੋਂ ਨਿਰੋਗ ਯਾਨੀ ਬਿਮਾਰੀ ਮੁਕਤ ਜੀਵਨ ਜਿਉਣ ਦਾ ਇੱਕ ਉੱਤਮ ਤਰੀਕਾ ਹੈ। ਯੋਗ ਸਾਡੇ ਸਰੀਰ, ਮਨ ਅਤੇ ਆਤਮਾ ਨੂੰ ਆਪਸ ਵਿੱਚ ਜੋੜਦਾ ਹੈ। ਇਸ ਬਾਰੇ ਪੂਰੀ ਤਫਸੀਲ ਨਾਲ ਅੱਜ ਅਸੀਂ ਗੱਲ ਕਰਾਂਗੇ। ਯੋਗ ਕਰਨ ਦੇ ਫਾਇਦੇ ਕੀ ਨੇ, ਇਸ ਬਾਰੇ ਸਭ ਤੋਂ ਪਹਿਲਾਂ ਯਾਨੀ ਸਰੀਰਕ ਤੰਦਰੁਸਤੀ ਹਾਸਲ ਹੁੰਦੀ ਹੈ, ਮਾਨਸਿਕ ਤੰਦਰੁਸਤੀ ਮਿਲਦੀ ਹੈ ਅਤੇ ਰੋਜ਼ਾਨਾ ਆਸਨ ਕਰਨ ਦੇ ਨਾਲ ਸਰੀਰ ਦੀ ਲਚਕਤਾ ਵੱਧਦੀ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ। ਮਾਨਸਿਕ ਸ਼ਾਂਤੀ ਦੀ ਗੱਲ ਕਰੀਏ ਤਾਂ ਪ੍ਰਾਣਾਯਾਮ ਯਾਨੀ ਸਾਹ ਦੀਆਂ ਕਿਰਿਆਵਾਂ ਅਤੇ ਮੈਡੀਟੇਸ਼ਨ ਨਾਲ ਮਾਨਸਿਕ ਤਣਾਅ ਯਾਨੀ ਸਟ੍ਰੈਸ ਅਤੇ ਚਿੰਤਾ ਦੂਰ ਹੁੰਦੀ ਹੈ। ਬਿਮਾਰੀਆਂ ਤੋਂ ਬਚਾਅ ਵੀ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ, ਸ਼ੂਗਰ ਯਾਨੀ ਡਾਇਬਟੀਜ਼ ਅਤੇ ਮੋਟਾਪੇ ਵਰਗੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਖੂਨ ਦਾ ਦੌਰਾ ਯਾਨੀ ਯੋਗਾ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਵੱਧਦੀ ਹੈ ਅਤੇ ਖੂਨ ਦਾ ਦੌਰਾ ਸਹੀ ਰਹਿੰਦਾ ਹੈ। ਇਮਿਊਨਿਟੀ ਵਿੱਚ ਵਾਧਾ ਹੁੰਦਾ ਹੈ। ਇਸ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਯਾਨੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਯੋਗ ਦੇ ਮੁੱਖ ਕੰਪੋਨੈਂਟਸ ਕੀ ਨੇ? ਆਸਣ ਜੇ ਗੱਲ ਕਰੀਏ ਤਾਂ ਫਿਜ਼ੀਕਲ ਪੋਜ਼ਿਸ ਜਿਵੇਂ ਸੂਰਯ ਨਮਸਕਾਰ, ਤਾੜਾਸਨ ਅਤੇ ਭੁਜੰਗਾਸਨ ਜੋ ਸਰੀਰ ਨੂੰ ਫਿੱਟ ਰੱਖਦੇ ਨੇ। ਪ੍ਰਾਣਾਯਾਮ ਯਾਨੀ ਸਾਹ ਲੈਣ ਵਾਲੀਆਂ ਕਿਰਿਆਵਾਂ, ਬ੍ਰੀਥਿੰਗ ਐਕਸਰਸਾਈਜ਼ ਜਿਵੇਂ ਅਨੁਲੋਮ ਵਿਲੋਮ ਅਤੇ ਕਪਾਲ ਭਾਤੀ ਜੋ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਦਰੁਸਤ ਰੱਖਦੇ ਨੇ। ਮੈਡੀਟੇਸ਼ਨ ਯਾਨੀ ਧਿਆਨ ਜੋ ਮਨ ਨੂੰ ਇਕਾਗਰ ਯਾਨੀ ਫੋਕਸ ਕਰਨ ਅਤੇ ਮਾਨਸਿਕ ਸਕੂਨ ਲਈ ਜ਼ਰੂਰੀ ਹੈ। ਯੋਗ ਕਰਨ ਵੇਲੇ ਕਈ ਅਹਤਿਆਤਾਂ ਵੀ ਵਰਤਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਕਿਹੜੀਆਂ ਕਿਹੜੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਯਾਨੀ ਸਹੀ ਸਮਾਂ ਹੋਣਾ ਚਾਹੀਦਾ ਹੈ ਯੋਗ ਕਰਨ ਲਈ। ਯੋਗ ਹਮੇਸ਼ਾ ਸਵੇਰੇ ਖਾਲੀ ਪੇਟ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਸ਼ੁਰੂਆਤ ਵਿੱਚ ਜੇ ਤੁਸੀਂ ਨਵੇਂ ਹੋ ਤਾਂ ਕਿਸੇ ਮਾਹਰ ਯੋਗਾ ਟ੍ਰੇਨਰ ਦੀ ਨਿਗਰਾਨੀ ਵਿੱਚ ਹੀ ਆਸਣ ਸਿੱਖੋ। ਆਪਣੇ ਸਰੀਰ ਦੀ ਸਮਰੱਥਾ ਅਨੁਸਾਰ ਹੀ ਆਸਣ ਕਰੋ, ਸਰੀਰ ਨਾਲ ਜ਼ਿਆਦਾ ਜ਼ੋਰ ਜ਼ਬਰਦਸਤੀ ਨਾ ਕਰੋ। ਯੋਗਾ ਆਸਣ ਜਿਹੜੇ ਨੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਕਰਦੇ ਨੇ, ਪਰ ਅੱਜ ਕੱਲ੍ਹ ਜੋ ਜ਼ਿਆਦਾ ਵੱਡੀ ਸਮੱਸਿਆ ਅਸੀਂ ਤੁਸੀਂ ਯਾਨੀ ਸਾਰੇ ਮੰਨਦੇ ਨੇ ਉਹ ਹੈ ਵੱਧਦਾ ਹੋਇਆ ਭਾਰ ਯਾਨੀ ਫੈਟ, ਅਤੇ ਆਪਾਂ ਇਸ ਵਿੱਚ ਯੋਗਾ ਆਸਣ ਨੂੰ ਕਿਵੇਂ ਮਦਦਗਾਰ ਬਣਾ ਸਕਦੇ ਹਾਂ। ਯੋਗਾ ਭਾਰ ਅਤੇ ਚਰਬੀ ਯਾਨੀ ਫੈਟ ਘਟਾਉਣ ਲਈ ਬਹੁਤ ਅਸਰਕਾਰਕ ਹੈ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਸਰੀਰ ਨੂੰ ਟੋਨਡ ਰੱਖਦਾ ਹੈ। ਇਹ ਸਿਰਫ ਕੈਲੋਰੀ ਨਹੀਂ ਬਾਲਦਾ ਸਗੋਂ ਤਣਾਅ ਵਧਾਉਣ ਵਾਲੇ ਹਾਰਮੋਨ ਕੋਰਟੀਸੋਲ ਨੂੰ ਘੱਟ ਕਰਦਾ ਹੈ ਜੋ ਕਿ ਪੇਟ ਦੀ ਚਰਬੀ ਵਧਣ ਦਾ ਮੁੱਖ ਕਾਰਨ ਹੈ। ਪੰਜਾਬੀ ਵਿੱਚ ਜੇ ਗੱਲ ਕਰੀਏ ਤਾਂ ਫੈਟ ਲੋਸ ਲਈ ਯੋਗਾ ਦੀ ਗੱਲ ਕਰੀਏ ਤਾਂ ਫੈਟ ਲੋਸ ਲਈ ਸਭ ਤੋਂ ਵਧੀਆ ਯੋਗ ਆਸਣ ਕਿਹੜੇ ਕਿਹੜੇ ਨੇ? ਅਤੇ ਇਹ ਨੇ ਜੀ ਸੂਰਜ ਨਮਸਕਾਰ ਯਾਨੀ ਸਨ ਸੈਲੂਟੇਸ਼ਨ ਕਿਵੇਂ ਮਦਦ ਕਰਦਾ ਹੈ? ਇਹ 12 ਆਸਣਾਂ ਦਾ ਇੱਕ ਸਮੂਹ ਹੈ ਜੋ ਪੂਰੇ ਸਰੀਰ ਦੀ ਕਾਰਡੀਓ ਯਾਨੀ ਵਰਕਆਊਟ ਕਰਵਾਉਂਦਾ ਹੈ। ਫਾਇਦਾ ਕੀ ਹੁੰਦਾ ਹੈ? ਪੂਰੇ ਸਰੀਰ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਉਂਦਾ ਹੈ ਅਤੇ ਖੂਨ ਦਾ ਦੌਰਾ ਵਧਾਉਂਦਾ ਹੈ। ਸੂਰਿਆ ਨਮਸਕਾਰ, ਇਸ ਤੋਂ ਬਾਅਦ ਆ ਜਾਂਦਾ ਜੀ ਕੁੰਭਕ ਆਸਣ, ਪਲੈਂਕ ਪੋਜ਼ ਕਿਵੇਂ ਮਦਦ ਕਰਦਾ ਹੈ? ਇਸ ਵਿੱਚ ਸਰੀਰ ਨੂੰ ਪੁਸ਼ਅਪ ਪੋਜੀਸ਼ਨ ਵਿੱਚ ਸਿੱਧਾ ਰੱਖਣਾ ਹੁੰਦਾ ਹੈ। ਫਾਇਦਾ ਹੈ ਇਹ ਪੇਟ ਅਤੇ ਹੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਪੇਟ ਦੀ ਚਰਬੀ ਨੂੰ ਫਲੈਟ ਕਰਦਾ ਹੈ। ਫਿਰ ਆ ਜਾਂਦਾ ਹੈ ਬੋ ਪੋਜ਼ ਯਾਨੀ ਧਨੁਰ ਆਸਣ,

ਕਿਵੇਂ ਮਦਦ ਕਰਦਾ ਹੈ? ਪੇਟ ਦੇ ਭਾਰ ਲੇਟ ਕੇ ਹੱਥਾਂ ਨਾਲ ਪੈਰਾਂ ਨੂੰ ਫੜ ਕੇ ਸਰੀਰ ਨੂੰ ਧਨੁਸ਼ ਵਾਂਗ ਖਿੱਚਣਾ ਹੁੰਦਾ ਹੈ। ਇਹਦਾ ਫਾਇਦਾ ਇਹ ਹੈ ਕਿ ਇਹ ਪੇਟ ਪੱਟਾਂ ਯਾਨੀ ਥਾਈਸ ਅਤੇ ਛਾਤੀ ਦੀ ਚਰਬੀ ਨੂੰ ਘਟਾਉਣ ਵਿੱਚ ਬਹੁਤ ਮਦਦਗਾਰ ਹੈ। ਫਿਰ ਆ ਜਾਂਦਾ ਹੈ ਜੀ ਚੇਅਰ ਪੋਜ, ਉਤਕਟ ਆਸਨ। ਕਿਵੇਂ ਮਦਦ ਕਰਦਾ ਹੈ? ਇਸ ਆਸਣ ਵਿੱਚ ਹਵਾ ਵਿੱਚ ਕੁਰਸੀ ਵਾਂਗ ਬੈਠਣਾ ਹੁੰਦਾ ਹੈ। ਇਸ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਪੱਟਾਂ, ਹਿਪਸ ਅਤੇ ਲੱਤਾਂ ਦੀ ਚਰਬੀ ਨੂੰ ਘੱਟ ਕਰਦਾ ਹੈ। ਤ੍ਰਿਕੋਣ ਆਸਨ ਯਾਨੀ ਟ੍ਰਾਇੰਗਲ ਪੋਜ ਕਿਵੇਂ ਮਦਦ ਕਰਦਾ ਹੈ? ਸਿੱਧੇ ਖੜ੍ਹੇ ਹੋ ਕੇ ਸਾਈਡ ਵੱਲ ਝੁਕਣਾ ਹੁੰਦਾ ਹੈ। ਇਸ ਦਾ ਫਾਇਦਾ ਇਹ ਹੈ ਕਿ ਇਹ ਕਮਰ 'ਤੇ ਸਾਈਡ ਦੀ ਚਰਬੀ ਯਾਨੀ ਲਵ ਹੈਂਡਲਸ ਨੂੰ ਖਤਮ ਕਰਨ ਲਈ ਸਭ ਤੋਂ ਵਧੀਆ ਹੈ। ਮੈਟਾਬੋਲਿਜ਼ਮ ਵਧਾਉਣ ਲਈ ਕਿਹੜੇ ਕਿਹੜੇ ਪ੍ਰਾਣਾਯਾਮ ਜ਼ਰੂਰੀ ਨੇ ਜਾਂ ਚੰਗੇ ਹੁੰਦੇ ਨੇ? ਇਸ ਤੋਂ ਪਹਿਲੇ ਆ ਜਾਂਦਾ ਹੈ ਕਪਾਲਭਾਤੀ, ਪੇਟ ਨੂੰ ਅੰਦਰ ਵੱਲ ਝਟਕੇ ਨਾਲ ਖਿੱਚਦੇ ਹੋਏ ਸਾਹ ਬਾਹਰ ਛੱਡਣਾ। ਇਹ ਪੇਟ ਦੀ ਅੰਦਰੂਨੀ ਚਰਬੀ ਯਾਨੀ ਵਿਸਰਲ ਫੈਟ ਨੂੰ ਤੇਜ਼ੀ ਨਾਲ ਪਿਘਲਾਉਂਦਾ ਹੈ। ਭਸਤ੍ਰਿਕਾ, ਤੇਜ਼ੀ ਨਾਲ ਸਾਹ ਲੈਣਾ ਅਤੇ ਛੱਡਣਾ, ਇਹ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਜਿਸ ਨਾਲ ਕੈਲੋਰੀਜ ਜਲਦੀ ਬਰਨ ਹੁੰਦੀਆਂ ਨੇ। ਫੈਟ ਲੋਸ ਲਈ ਕੁਝ ਜ਼ਰੂਰੀ ਟਿਪਸ ਵੀ ਨੇ ਜਿਹਨਾਂ ਦਾ ਜਾਣਨਾ ਬਹੁਤ ਜ਼ਰੂਰੀ ਹੈ। ਯੋਗਾ ਹਮੇਸ਼ਾ ਸਵੇਰੇ ਖਾਲੀ ਪੇਟ ਕਰੋ, ਲਗਾਤਾਰ ਹਫ਼ਤੇ ਵਿੱਚ ਘੱਟੋ ਘੱਟ 5 ਦਿਨ ਅਤੇ 30 ਤੋਂ 45 ਮਿੰਟ ਯੋਗਾਸਨ ਜ਼ਰੂਰ ਕਰੋ। ਖੁਰਾਕ ਦਾ ਧਿਆਨ ਵੀ ਬਹੁਤ ਜ਼ਰੂਰੀ ਹੈ। ਯੋਗ ਦੇ ਨਾਲ ਨਾਲ ਮਿੱਠਾ ਤਲਿਆ ਹੋਇਆ ਅਤੇ ਜੰਕ ਫੂਡ ਬੰਦ ਕਰੋ। ਹਰੀਆਂ ਸਬਜ਼ੀਆਂ ਅਤੇ ਪ੍ਰੋਟੀਨ ਵਾਲੀ ਖੁਰਾਕ ਲਓ। ਯੋਗਾ ਸ਼ੁਰੂ ਕਰਨ ਦਾ ਫੈਸਲਾ ਸਭ ਤੋਂ ਵਧੀਆ ਹੁੰਦਾ ਹੈ। ਜੇ ਤੁਸੀਂ ਸ਼ੁਰੂਆਤ ਕਰ ਰਹੇ ਹੋ ਤਾਂ ਇਸ ਲਈ ਪਹਿਲੇ ਦਿਨ ਤੋਂ ਹੀ ਬਹੁਤ ਔਖੇ ਆਸਨ ਨਹੀਂ ਕਰਨੇ ਚਾਹੀਦੇ। ਹੌਲੀ ਹੌਲੀ ਸਰੀਰ ਨੂੰ ਆਦਤ ਪਾਉਣੀ ਚਾਹੀਦੀ ਹੈ। ਤੁਹਾਡੇ ਲਈ 30 ਮਿੰਟ ਦਾ ਇੱਕ ਸੌਖਾ ਅਤੇ ਅਸਰਕਾਰਕ ਰੋਜ਼ਾਨਾ ਦਾ ਰੂਟੀਨ ਮਦਦਗਾਰ ਸਾਬਤ ਹੋ ਸਕਦਾ ਹੈ। ਯਾਨੀ ਬਿਗਨਰ ਰੂਟੀਨ ਸਵੇਰੇ ਦਾ ਖਾਲੀ ਪੇਟ ਦਾ 30 ਮਿੰਟ ਦਾ ਹੋ ਸਕਦਾ ਹੈ। ਵਾਰਮ ਅਪ 5 ਮਿੰਟ ਕਰ ਲਓ, ਜਿਸ ਦੇ ਵਿੱਚ ਸਿੱਧੇ ਖੜ੍ਹੇ ਹੋ ਕੇ ਗਰਦਨ, ਮੋਢੇ ਅਤੇ ਕਮਰ ਨੂੰ ਗੋਲ ਘੁਮਾਓ, ਜਿਹਨੂੰ ਰੋਟੇਸ਼ਨ ਆਪਾਂ ਕਹਿ ਸਕਦੇ ਹਾਂ। ਇਸ ਨਾਲ ਸਰੀਰ ਖੁੱਲ੍ਹੇਗਾ ਅਤੇ ਸੱਟ ਲੱਗਣ ਦਾ ਖਤਰਾ ਨਹੀਂ ਹੋਵੇਗਾ। ਮਾਊਂਟੇਨ ਪੋਜ਼ ਯਾਨੀ ਤਾੜ ਆਸਨ 3 ਮਿੰਟ ਕਰ ਲਓ। ਦੋਵੇਂ ਹੱਥ ਉੱਪਰ ਵੱਲ ਖਿੱਚ ਕੇ ਪੰਜਿਆਂ ਭਾਰ ਖੜ੍ਹੇ ਹੋਵੋ। ਇਸ ਦਾ ਫਾਇਦਾ ਇਹ ਹੈ ਕਿ ਇਹ ਪੂਰੇ ਸਰੀਰ ਨੂੰ ਸਟ੍ਰੈਚ ਕਰਦਾ ਹੈ ਅਤੇ ਚਰਬੀ ਘਟਾਉਣ ਦੀ ਸ਼ੁਰੂਆਤ ਕਰਦਾ ਹੈ। ਸੂਰਿਆ ਨਮਸਕਾਰ ਦੀ ਗੱਲ ਹੋ ਗਈ। ਇਸ ਆਸਨ ਨੂੰ ਪਹਿਲੇ ਹਫ਼ਤੇ ਸਿਰਫ 2 ਤੋਂ 3 ਵਾਰ ਹੌਲੀ ਹੌਲੀ ਕਰੋ। ਇਹ ਸਭ ਤੋਂ ਤੇਜ਼ੀ ਨਾਲ ਕੈਲਰੀ ਬਰਨ ਕਰਦਾ ਹੈ। ਵਿੰਡ ਰਿਲੀਵਿੰਗ ਪੋਜ਼ ਯਾਨੀ ਪਵਨ ਮੁਕਤ ਆਸਨ ਨੂੰ 5 ਮਿੰਟ ਕਰੋ। ਪਿੱਠ ਦੇ ਭਾਰ ਲੇਟ ਕੇ ਗੋਡਿਆਂ ਨੂੰ ਛਾਤੀ ਤੱਕ ਲਿਆਓ ਅਤੇ ਹੱਥਾਂ ਨੂੰ ਫੜੋ, ਹੱਥਾਂ ਨਾਲ ਫੜੋ। ਪੇਟ ਦੀ ਗੈਸ ਦੂਰ ਹੁੰਦੀ ਹੈ ਇਸ ਦੇ ਨਾਲ ਅਤੇ ਪੇਟ ਅੰਦਰ ਜਾਂਦਾ ਹੈ। ਕਪਾਲਭਾਤੀ ਪ੍ਰਾਣਾਯਾਮ ਤੁਸੀਂ ਕਰ ਸਕਦੇ ਹੋ, ਯਾਨੀ ਇਸ ਨੂੰ 7 ਮਿੰਟ ਆਰਾਮ ਨਾਲ ਬੈਠ ਕੇ ਸਿਰਫ ਸਾਹ ਬਾਹਰ ਛੱਡਣ 'ਤੇ ਧਿਆਨ ਦਿਓ, ਪੇਟ ਆਪਣੇ ਆਪ ਅੰਦਰ ਜਾਏਗਾ। ਇਸ ਦਾ ਫਾਇਦਾ ਪੇਟ ਦੀ ਚਰਬੀ ਨੂੰ ਪਿਘਲਾਉਣ ਲਈ ਰਾਮਬਾਣ ਹੈ। ਫਿਰ ਆ ਜਾਂਦਾ ਹੈ ਰਿਲੈਕਸੇਸ਼ਨ ਸ਼ਵ ਆਸਨ। ਇਸ ਨੂੰ ਅਖੀਰ ਦੇ ਵਿੱਚ ਕਰੋ, ਸਿਰਫ 5 ਮਿੰਟ। ਅਖੀਰ ਦੇ ਵਿੱਚ ਪਿੱਠ ਦੇ ਭਾਰ ਸਿੱਧੇ ਲੇਟ ਕੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ। ਖਾਲੀ ਪੇਟ ਸਵੇਰੇ ਉੱਠ ਕੇ ਪਾਣੀ ਪੀਓ, ਫਰੈਸ਼ ਹੋ ਅਤੇ ਫਿਰ ਯੋਗਾ ਕਰੋ। ਇਹ ਹੈ ਜੀ ਸ਼ੁਰੂਆਤੀ ਦੌਰ। ਫਿਰ ਜੇ ਕੋਈ ਆਸਨ ਪੂਰਾ ਨਹੀਂ ਹੋ ਰਿਹਾ ਤਾਂ ਜਿੰਨਾ ਹੁੰਦਾ ਹੈ ਉਨਾ ਹੀ ਕਰੋ। ਢਿੱਲੇ ਅਤੇ ਆਰਾਮਦਾਇਕ ਕੱਪੜੇ ਪਾਓ। ਤੁਸੀਂ ਇਹ ਰੂਟੀਨ ਜਦੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ, ਪਰ ਆਪਣੇ ਸਹੂਲਤ ਮੁਤਾਬਕ, ਸਮੇਂ ਮੁਤਾਬਕ। ਪਰ ਕੋਸ਼ਿਸ਼ ਇਹ ਹੋਣੀ ਚਾਹੀਦੀ ਖਾਲੀ ਪੇਟ ਸਵੇਰ ਦੀ ਸ਼ੁੱਧ ਸਾਫ ਹਵਾ ਦੇ ਵਿੱਚ ਹੀ ਕਰੋ। ਜੇ ਤੁਹਾਡੇ ਘਰ ਵਿੱਚ ਯੋਗਾ ਮੈਟ ਹੈ ਜਾਂ ਫਰਸ਼ ਦਰੀ 'ਤੇ ਸ਼ੁਰੂ ਕਰ ਰਹੇ ਹੋ, ਚੋਇਸ ਹੈ ਤੁਹਾਡੀ। ਅਤੇ ਤੁਹਾਡਾ ਜਿਹੜਾ ਮੁੱਖ ਟੀਚਾ ਹੈ ਪੂਰੇ ਸਰੀਰ ਦਾ ਭਾਰ ਘਟਾਉਣਾ ਅਤੇ ਆਪਣੇ ਪੂਰੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਹੈ। ਸੋ ਸਾਮੀਨ, ਅੱਜ ਦੀ ਗੱਲ ਦੇ ਵਿੱਚ ਮੌਜੂ ਸੀ ਯੋਗ ਰੱਖੇ ਨਿਰੋਗ। ਹੁਣ ਅੱਗੇ ਵੱਧਦੇ ਹਾਂ, ਦੇਸ਼ ਪੰਜਾਬ ਮਜਲਿਸ ਦਾ ਅਗਲਾ ਸਿਲਸਿਲਾ ਤੁਹਾਡੇ ਲਈ ਕਥਾ ਲੋਕ ਸੁਣਦੇ ਹਾਂ। ਇਸ ਦੇ ਤਹਿਤ ਪੰਜਾਬੀ ਕਹਾਣੀ ਮਲੰਗ।

ਸਹਿ ਸੁਭਾ ਅੱਡੇ ਵਿੱਚੋਂ ਬੱਸ ਸਟਾਰਟ ਹੋਈ ਤੇ ਰਹਿ ਰਾਹ ਚੱਲਣ ਲੱਗੀ। ਇਹ ਖਿਆਲ ਹੀ ਨਹੀਂ ਸੀ ਕਿ ਅੱਗੇ ਜਾ ਕੇ 100 ਤਰ੍ਹਾਂ ਦੀ ਥਲ ਪੁਥਲ ਹੋ ਜਾਏਗੀ। ਬੜੀ ਸੋਹਣੀ ਸੜਕ ਸੀ, ਬੱਸ ਸੜਕ ਉੱਤੇ ਨਹੀਂ ਰੇਸ਼ਮ ਉੱਤੇ ਤੁਰਦੀ ਸੀ। ਆਪਣੇ ਆਪ ਨੀਲੀ ਸੜਕ ਧਰਤੀ ਦੀ ਗਰੀਬੀ ਵਾਂਗ ਪੈਰਾਂ ਹੇਠ ਆਉਂਦੀ ਤੇ ਆਪਣੇ ਆਪ ਉਸ ਤਰ੍ਹਾਂ ਪਿੱਛੇ ਵੱਲ ਨੂੰ ਚਲੀ ਜਾਂਦੀ। ਆਲੇ ਦੁਆਲੇ ਦੋਵੇਂ ਪਾਸੇ ਵਿੱਚ ਬੂਟੇ ਖੜ੍ਹੇ ਸਨ ਜੋ ਪਿੱਛੇ ਵੱਲ ਨੂੰ ਜਾਂਦੇ ਤੇ ਬੱਸ ਦੇ ਅੱਗੇ ਵਧਣ ਦੀ ਗਵਾਹੀ ਦਿੰਦੇ ਜਾਪਦੇ। ਬੱਜੀ ਹੋਈ ਮਰਿਆਦਾ ਵਿੱਚ ਇਹ ਸਾਰਾ ਕੁਝ ਹੋ ਰਿਹਾ ਸੀ। ਕੋਈ ਵੀ ਵਿਘਨ ਨਹੀਂ ਸੀ। ਰੁੱਤ ਵੀ ਬਹੁਤ ਸੋਹਣੀ ਸੀ, ਉਜਲਾ ਉਜਲਾ ਅੰਬਰ ਤੇ ਪੀਲੀ ਪੀਲੀ ਧੁੱਪ ਸੀ। ਬੱਸ ਏਕਨ ਜਾਂਦੀ ਸੀ ਜਿਵੇਂ ਸੁਨਹਿਰੀ ਸਾਗਰ ਵਿੱਚ ਚਾਂਦੀ ਦੀ ਕੋਈ ਵੱਡੀ ਮੱਛੀ ਸਹਿ ਸੁਪਾ ਤਰਦੀ ਹੋਵੇ। ਪੂਰਾ ਪੂਰਾ ਅਮਨ ਸੀ ਜਿਵੇਂ ਸਵਰਗ ਹੁੰਦਾ ਹੈ। ਵੱਧ ਤੋਂ ਵੱਧ 1 ਮੀਲੀ ਬੱਸ ਗਈ ਹੋਏਗੀ ਕਿ ਉਸੇ ਵੇਲੇ ਪਿੱਛੋਂ ਇੱਕ ਹੋਰ ਬੱਸ ਆਈ ਤੇ ਉਸ ਤੋਂ ਰਾਹ ਮੰਗਣ ਲੱਗੀ। ਪਹਿਲੀ ਬੱਸ ਉਸ ਬੱਸ ਨੂੰ ਸ਼ੀਸ਼ੇ ਵਿੱਚ ਤੱਕ ਰਹੀ ਸੀ ਤੇ ਹਾਰਨ ਵੀ ਸੁਣ ਰਿਹਾ ਸੀ। ਪਹਿਲੀ ਬੱਸ ਦੂਜੀ ਬੱਸ ਨੂੰ ਰਾਹ ਨਹੀਂ ਸੀ ਦੇਣਾ ਚਾਹੁੰਦੀ। ਇਸ ਵਿੱਚ ਵੀ ਇੱਕ ਭੇਦ ਸੀ, ਮੁਫਾਦ ਦਾ ਟਕਰਾਅ ਸੀ। ਬੱਸਾਂ ਕੌਮੀ ਨਹੀਂ ਸਨ, ਪ੍ਰਾਈਵੇਟ ਮਲਕੀਅਤ ਸਨ। ਪਹਿਲੀ ਬੱਸ ਚਾਹੁੰਦੀ ਸੀ ਕਿ ਉਹ ਪਹਿਲਾਂ ਜਾਵੇ ਤੇ ਪਹਿਲਾਂ ਜਾ ਕੇ ਅੱਡੇ ਵਿੱਚੋਂ ਸਭ ਸਵਾਰੀਆਂ ਚੁੱਕ ਲਵੇ। ਦੂਜੀ ਬੱਸ ਚਾਹੁੰਦੀ ਸੀ ਕਿ ਇਹ ਸਵਾਰੀਆਂ ਉਹ ਚੁੱਕੇ। ਦੋਵਾਂ ਵਿੱਚ ਮੁਕਾਬਲਾ 'ਚ ਹਲਕਾ ਹਲਕਾ ਕੋਲ ਸੀ ਤੇ ਦੋਵਾਂ ਨੂੰ ਹੀ ਆਪੋ ਆਪਣਾ ਆਰਥਿਕ ਲਾਭ ਪਿਆਰਾ ਸੀ। ਥੋੜ੍ਹੀ ਜਿਹੀ ਮਨੁੱਖ ਵਿੱਚ ਇਹ ਖਹਿਬਾਜ਼ੀ ਵੀ ਹੁੰਦੀ ਹੈ ਜਿਸ ਦਾ ਕਾਰਨ ਬਹੁਤ ਕਰਕੇ ਬੱਚਿਆਂ ਵਾਲੀ ਸਮਝ ਹੈ। ਜੇ ਕੋਈ ਅੱਗੇ ਜਾਂਦਾ ਤਾਂ ਇਸ ਵਿੱਚ ਮੇਰੀ ਹੱਦ ਤੱਕ ਹੈ। ਬੱਸਾਂ ਹੋਣ, ਤਾਂਗੇ ਹੋਣ, ਕਈ ਵਾਰ ਉਹ ਇਸ ਹੱਦ ਤੱਕ ਦੀ ਬਹੁਤ ਚੋਭ ਮੰਨਦੇ ਨੇ। ਫਿਰ ਜਿਵੇਂ ਯਕਾਯਕ ਕੋਈ ਲਿਲ ਉੱਠ ਖਲੋਂਦੀ ਹੈ, ਇਉਂ ਦੌੜਨ ਲੱਗਦੇ ਨੇ ਜਿਵੇਂ ਉਹਨਾਂ ਵਿੱਚ ਸਿਰ 'ਤੇ ਧੜ ਦੀ ਬਾਜ਼ੀ ਲੱਗੀ ਹੁੰਦੀ ਹੈ। ਮੁਕਾਬਲਾ ਜੇ ਕਿਤੇ ਕਿਤੇ ਬਹੁਤ ਚੰਗੀ ਚੀਜ਼ ਹੈ, ਵਿੱਦਿਆ ਵਿੱਚ, ਸਾਹਿਤ ਵਿੱਚ, ਕਲਾ ਵਿੱਚ, ਚੰਗਿਆਈ ਵਿੱਚ, ਉਹ ਕਹਿੰਦੇ ਨੇ ਕਿ ਜੇ ਕੋਈ ਹੈ ਤਾਂ ਸਿਰਫ ਇਹੋ ਹੁੰਦਾ ਹੈ। ਜੋ ਇੱਥੇ ਹਾਰ ਗਏ ਤਾਂ ਸਮਝੋ ਹਰ ਥਾਂ ਹਾਰ ਗਏ। ਪਤਾ ਨਹੀਂ ਕੀ ਵਜ੍ਹਾ ਸੀ, ਇਹ ਸੀ ਜਾਂ ਉਹ ਸੀ, ਕਿ ਚੰਗੀਆਂ ਭਲੀਆਂ ਬੱਸਾਂ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਅਤੇ ਇਹ ਮੁਕਾਬਲਾ ਇੱਕ ਪਲ ਲਈ ਐਸਾ ਰੂਪ ਧਾਰਨ ਕਰ ਗਿਆ ਕਿ ਮੌਤ ਵਿੱਚ ਅਤੇ ਜ਼ਿੰਦਗੀ ਵਿੱਚ ਕੋਈ ਵਿਥ ਹੀ ਨਹੀਂ ਸੀ ਰਹੀ। ਮੌਤ ਅਤੇ ਜ਼ਿੰਦਗੀ ਦੋਵੇਂ ਆਹਮੋ ਸਾਹਮਣੇ ਖੜ੍ਹੀਆਂ ਸਨ ਅਤੇ ਇੱਕ ਦੂਜੇ ਨੂੰ ਤੱਕਦੀਆਂ ਅਤੇ ਨੱਕ ਝੋਕ ਕਰ ਰਹੀਆਂ ਸਨ। ਜ਼ਿੰਦਗੀ ਆਖਰੀ ਸੀ, ਸੁਣਾ ਫਿਰ ਕੀ ਹਾਲ ਹੈ। ਮੌਤ ਆਖਰੀ ਸੀ, ਬਹੁਤ ਚੰਗਾ ਹਾਲ ਹੈ। ਜ਼ਿੰਦਗੀ ਅਤੇ ਮੌਤ ਜਦੋਂ ਆਹਮੋ ਸਾਹਮਣੇ ਗੱਲਾਂ ਕਰਨ ਤਾਂ ਪਤਾ ਹੈ ਮਨੁੱਖ ਦੀ ਉਦੋਂ ਕੈਸੀ ਹਾਲਤ ਹੁੰਦੀ ਹੈ। ਪੈ ਪੀਤ ਅਤੇ ਨਿਰਜਿੰਤ, ਲਹੂ ਲਹੂ ਨਹੀਂ ਰਹਿੰਦਾ, ਪਾਣੀ ਬਣਿਆ ਹੁੰਦਾ ਹੈ। ਮਨੁੱਖ ਆਪਣੇ ਆਪ ਨੂੰ ਇੱਕ ਇਹੋ ਜਿਹੀ ਤੰਗ ਗਲੀ 'ਚ ਫਸਿਆ ਮਹਿਸੂਸ ਕਰਦਾ ਹੈ ਜੋ ਨਰਕਾਂ ਵੱਲ ਨੂੰ ਜਾਂਦੀ ਹੈ ਅਤੇ ਹਨੇਰੀ ਹੁੰਦੀ ਹੈ। ਮਨੁੱਖ ਉਦੋਂ ਹੀ ਹੁੰਦਾ ਹੀ ਨਹੀਂ, ਮਰਿਆ ਹੋਇਆ ਹੁੰਦਾ ਹੈ। ਪਹਿਲੀ ਬੱਸ ਦੂਜੀ ਬੱਸ ਨੂੰ ਰਾਹ ਨਹੀਂ ਦੇ ਰਹੀ ਸੀ ਅਤੇ ਦੂਜੀ ਬੱਸ ਚਾਹੁੰਦੀ ਸੀ ਕਿ ਉਸ ਨੂੰ ਰਾਹ ਦਿੱਤਾ ਜਾਵੇ। ਸਾਫ਼ ਹੈ ਇਹ ਦੋ ਵਿਰੋਧੀ ਆਰਜ਼ੂਆਂ ਦੀ ਟੱਕਰ ਸੀ ਜੋ ਬਾਹਰ ਦਿਸਦੀ ਦੁਨੀਆ ਵਿੱਚ ਸੜਕ ਉੱਤੇ ਦੋ ਬੱਸਾਂ ਦੀ ਟੱਕਰ ਬਣਨ ਵਾਲੀ ਸੀ। ਅਸਲ ਵਿੱਚ ਇਹ ਦੋਵੇਂ ਬੱਸਾਂ ਠੀਕ ਵਿਰੋਧੀ ਨਹੀਂ ਸਨ, ਇੱਕ ਦੂਜੇ ਦੀਆਂ ਹਿੱਤੂ ਸਨ ਅਤੇ ਇੱਕ ਦੂਜੇ ਦੇ ਹਿੱਤ ਵਿੱਚ ਹੀ ਇਹਨਾਂ ਦੋਵਾਂ ਦਾ ਭਲਾ ਸੀ। ਪਰ ਕੁਝ ਇੱਕ ਰੁਚੀਆਂ ਹੁੰਦੀਆਂ ਨੇ ਜੋ ਪੂਰੀਆਂ ਦੋ ਦੁਨੀਆਵਾਂ ਵਿੱਚ ਵੀ ਟੱਕਰ ਦੇਖਣਾ ਚਾਹੁੰਦੀਆਂ ਨੇ। ਚੂਰ ਚੂਰ ਦੁਨੀਆ ਹੀ ਉਹ ਕਹਿੰਦੇ ਨੇ ਦਰੁਸਤ ਹੈ, ਦੁਨੀਆ ਦੀ ਤਬਾਹੀ ਵਿੱਚ ਹੀ ਉਹਨਾਂ ਨੂੰ ਫਾਇਦਾ ਹੈ। ਬਹੁਤ ਹੀ ਉੱਚੀ ਸਮਝ ਨੇ ਇੱਕ ਸੁੰਦਰ ਰਾਹ ਅਪਣਾਇਆ ਜਿਸ ਦਾ ਨਾਂ ਸਿਆਸਤ ਵਿੱਚ ਪੁਰ ਅਮਨ ਸਹਿਯੋਗ ਹੈ। ਕੁਝ ਇੱਕ ਲੋਕ ਐਸੇ ਨੇ ਜੋ ਇਸ ਰਾਹ ਦੀ ਉੱਤਮਤਾ ਨੂੰ ਠੀਕ ਮਹਿਸੂਸ ਕਰਦੇ ਨੇ ਅਤੇ ਸੱਚੇ ਦਿਲੋਂ ਇਸ ਰਾਹ ਨੂੰ ਗ੍ਰਹਿਣ ਕਰਨਾ ਚਾਹੁੰਦੇ ਨੇ। ਪਰ ਕੁਝ ਇੱਕ ਲੋਕ ਐਸੇ ਨੇ ਜੋ ਇਸ ਨੂੰ ਉੱਕਾ ਚਾਹੁੰਦੇ ਨੇ, ਉਹ ਸੜਕ ਉੱਤੇ ਦੋ ਬੱਸਾਂ ਦੀ ਟੱਕਰ ਵੇਖਣਾ ਚਾਹੁੰਦੇ ਨੇ। ਇਹ ਅੱਤ ਦੀ ਮੂੜ ਮੱਤ ਹੈ ਜੋ ਸੜਕ ਉੱਤੇ ਦੋ ਬੱਸਾਂ ਦੀ ਟੱਕਰ ਦੇਖਣਾ ਚਾਹੁੰਦੀ ਹੈ। ਬੱਸਾਂ ਵਿੱਚ ਜ਼ਾਹਿਰ ਹੈ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਜੋ ਆਪਣੀ ਆਪਣੀ ਮੰਜ਼ਿਲ ਉੱਤੇ ਛੇਤੀ ਪਹੁੰਚਣੀਆਂ ਚਾਹੁੰਦੀਆਂ ਨੇ। ਕੱਛੂ ਅਤੇ ਸਹਿ ਦੀ ਕਹਾਣੀ ਸੁਣੀ ਹੋਏਗੀ। ਇਹ ਕਹਾਣੀ ਦੱਸਦੀ ਹੈ ਕਿ ਇੱਕ ਸਾਰਤਾ ਸਫਲ ਜੀਵਨ ਦੀ ਸਭ ਤੋਂ ਚੰਗੀ ਕੁੰਜੀ ਹੈ। ਛੜੱਪੇ ਮਾਰਨਾ ਗਲਤ ਹੈ। ਛੇਤੀ ਦਾ ਇਹ ਮਤਲਬ ਨਹੀਂ ਕਿ ਸਿਰਫ ਛੜੱਪੇ ਮਾਰੇ ਜਾਣ। ਇੱਕ ਸਾਰ ਅਤੇ ਸਹਿਜੇ ਸਹਿਜੇ ਬੱਝੀ ਹੋਈ ਮਰਿਆਦਾ ਵਿੱਚ ਜੀਵਨ ਤੁਰਦਾ ਜਾਵੇ ਤਾਂ ਇਸ ਦਾ ਨਾਂ ਹੀ ਛੇਤੀ ਹੈ। ਕੰਮ ਬਹੁਤਾ ਮੁੱਕਦਾ ਅਤੇ ਤਾਕਤ ਘੱਟ ਲੱਗਦੀ ਹੈ। ਪਰ ਆਮ ਕਰਕੇ ਮੂੜ ਮੱਤ ਨੂੰ ਇਹ ਵੀ ਗੱਲ ਪਸੰਦ ਨਹੀਂ। ਉਹ ਪਤਾ ਨਹੀਂ ਕੀ ਚਾਹੁੰਦੀ ਹੈ, ਜੀਵਨ ਵਿੱਚ ਰਵਾਨੀ ਜਾਂ ਕਾਵ ਦੀ ਉਹ ਵੈਰੀ ਹੈ। ਹਾਂ, ਇਹ ਮੂੜ ਮੱਤ ਹੈ ਜੋ ਬਹੁਤ ਕਰਕੇ ਸਾਡੇ ਦੁੱਖਾਂ ਦਾ ਕਾਰਨ ਬਣਦੀ ਹੈ। ਪਹਿਲੀ ਬੱਸ ਅਤੇ ਦੂਜੀ ਬੱਸ ਵਿੱਚ ਕਸ਼ਮਕਸ਼ ਹੋ ਰਹੀ ਸੀ। ਪਹਿਲੀ ਬੱਸ 1 ਇੰਚ ਵੀ ਪਰੇ ਨਹੀਂ ਹੋ ਰਹੀ ਸੀ

ਜੀ ਬਸ ਚਾਹੁੰਦੀ ਸੀ ਕਿ ਉਹ ਉਸ ਤੋਂ ਅੱਗੇ ਨਿਕਲ ਜਾਵੇ। ਦੋ ਇੰਚ ਖਿਚਾ ਸੀ ਤੇ ਇਹ ਖਿਚਾ ਧਰਤੀ ਉੱਤੇ ਧੂਰਾ ਪੁੱਟਦਾ ਜਾਂਦਾ ਸੀ। ਜਾਪਦਾ ਸੀ ਦੋ ਦੈਂਤ ਕਹਿਰ ਭਰੀਆਂ ਨਜ਼ਰਾਂ ਨਾਲ ਮੁਕਾਬਲੇ ਵਿੱਚ ਰੁੱਝੇ ਸਨ ਤੇ ਦੁਨੀਆ ਦੀ ਜਾਂ ਮਾਨਵਤਾ ਦੀ ਸੁੱਖ ਲਈ ਚਾਹ ਰਹੇ ਸਨ। ਉਹਨਾਂ ਦੀ ਸ਼ਕਲ ਐਸੀ ਸੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਛਿੱਥੇ ਪੈਂਦੇ ਸਨ। ਭਿਆਨਕਤਾ ਡਰ ਰਹੀ ਸੀ। ਦੂਜੀ ਬੱਸ ਪਹਿਲੀ ਬੱਸ ਤੇ ਕਾਫ਼ੀ ਨੇੜੇ ਪਹੁੰਚ ਗਈ ਤੇ ਨਾਲੇ ਹਾਰਨ ਦੇਣ ਲੱਗੀ। ਇਹ ਹਾਰਨ ਗੂੰਜ ਰਿਹਾ ਸੀ। ਦੂਜੀ ਬੱਸ ਇਸ ਹਾਰਨ ਨੂੰ ਬਰਛੇ ਵਾਂਗ ਸੇਧਦੀ ਤੇ ਪਹਿਲੀ ਬੱਸ ਦੇ ਸੀਨੇ ਵਿੱਚੋਂ ਆਰ ਪਾਰ ਹੀ ਕਰਦੀ ਜਾਂਦੀ। ਆਖਰ ਇੱਕ ਲੜਾਈ ਸੀ ਤੇ ਬਰਛਾ ਜਾਂ ਗੰਡਾਸਾ ਤਾਂ ਲੜਾਈ 'ਚ ਜ਼ਰੂਰੀ ਸੀ। ਪਹਿਲੀ ਬੱਸ ਦੂਜੀ ਬੱਸ ਨੂੰ ਮੌਤ ਖਿਆਲ ਕਰਦੀ ਸੀ ਜੋ ਚੀਖਦੀ ਚੰਗਿਆੜਦੀ ਤੇ ਅੱਗੇ ਲੰਘਣਾ ਚਾਹੁੰਦੀ ਸੀ। ਦੂਜੀ ਬੱਸ ਵੀ ਪਹਿਲੀ ਬੱਸ ਨੂੰ ਮੌਤ ਹੀ ਗਿਣਦੀ ਹੋਏਗੀ। ਜ਼ਿੰਦਗੀ ਵਿੱਚ ਇੱਕ ਸਿਫਤ ਹੈ, ਮੌਤ ਨਾਲ ਉਹ ਪੂਰਾ ਪੂਰਾ ਆਡਾ ਲੈਣਾ ਚਾਹੁੰਦੀ ਹੈ। ਮੌਤ ਰਾਹ ਮੰਗਦੀ ਹੈ, ਜ਼ਿੰਦਗੀ ਰਾਹ ਰੋਕਦੀ ਹੈ ਅਤੇ ਉਸ ਨਾਲ ਟੱਕਰ ਲੈਂਦੀ ਹੈ। ਜਿੱਥੇ ਮੌਤ ਹੁੰਦੀ ਹੈ ਉੱਥੇ ਜ਼ਿੰਦਗੀ ਆਉਂਦੀ ਅਤੇ ਉਸ ਤੋਂ ਥਾਂ ਮੰਗਦੀ ਹੈ। ਦੋਵਾਂ 'ਚ ਲੜਾਈ ਹੈ, ਹੋਣ ਦੀ ਲੜਾਈ, ਮੁਫਾਦ ਦੀ ਲੜਾਈ। ਇਹ ਲੜਾਈ ਬੇਸ਼ੱਕ ਬਹੁਤ ਪਵਿੱਤਰ ਹੁੰਦੀ ਹੈ ਜੇ ਇਹ ਸਹੀ ਹੁੰਦੀ ਹੈ। ਜੇ ਇਹ ਸਿਰਫ ਸ਼ੌਕ ਲਈ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਹ ਬੁਰੀ ਹੁੰਦੀ ਹੈ, ਬੇਵਕੂਫੀ ਦੀ ਉਪਜ ਹੁੰਦੀ ਹੈ। ਇਹ ਲੜਾਈ ਸਹੀ ਸੀ ਜਾਂ ਬੇਵਕੂਫੀ ਦੀ ਉਪਜ ਸੀ, ਅਜੇ ਜਵਾਬ ਮੁਸ਼ਕਲ ਹੈ। ਸ਼ਾਇਦ ਅੰਤ ਦੱਸੇ ਕਿ ਇਹ ਲੜਾਈ ਸਹੀ ਨਹੀਂ, ਮੂਰਖਤਾ ਦੀ ਉਪਜ ਸੀ। ਨਿੱਕੀ ਨਿੱਕੀ ਗੱਲ ਪਿੱਛੇ ਖਹਿਣਾ ਸ਼ੁਰੂ ਕਰਨਾ ਅਤੇ ਜ਼ਿੰਦਗੀ ਅਤੇ ਮੌਤ ਵਿੱਚ ਕੋਈ ਫਰਕ ਹੀ ਨਾ ਸਮਝਣਾ ਕੋਈ ਅਕਲਮੰਦੀ ਨਹੀਂ ਹੈ, ਡੰਗਰਾਂ ਵਾਲੀ ਸਮਝ ਹੈ। ਪਰ ਡੰਗਰਾਂ ਵਾਲੀ ਸਮਝ ਨੂੰ ਇਹ ਦੁਨੀਆ ਦਾ ਦੁਖਾਂਤ ਹੈ, ਬਹਾਦਰੀ ਮੰਨਿਆ ਜਾਂਦਾ, ਹਾਲਾਂਕਿ ਬਹਾਦਰੀ ਵਿੱਚ ਸਮਝ ਦੀ ਪੂਰੀ ਲੋੜ ਹੈ। ਠੀਕ ਹੈ, ਸਵਾਰੀਆਂ ਦੀ ਦੋਹਾਂ ਨੂੰ ਲੋੜ ਸੀ, ਪਰ ਜਾਨਾਂ ਦੀ ਵੀ ਬੇਸ਼ੱਕ ਦੋਹਾਂ ਨੂੰ ਲੋੜ ਸੀ। ਡਰਾਈਵਰਾਂ ਨੂੰ ਨਹੀਂ ਤਾਂ ਸਵਾਰੀਆਂ ਨੂੰ ਲੋੜ ਸੀ। ਕੀ ਕਦੇ ਇੱਕ ਸਵਾਰੀ ਇੱਕ ਮਨੁੱਖ ਦੀ ਜਾਨ ਨਾਲੋਂ ਵੱਧ ਕੀਮਤੀ ਹੁੰਦੀ ਹੈ? ਪਰ ਇਹ ਯੁੱਗ ਹੀ ਐਸਾ ਹੈ ਕਿ ਇੱਥੇ ਇੱਕ ਸਵਾਰੀ ਦੀ ਜਾਂ ਪੈਸੇ ਦੀ ਕੋਈ ਕੀਮਤ ਹੈ? ਮਨੁੱਖ ਦੀ ਕੋਈ ਕੀਮਤ ਨਹੀਂ। ਮਨੁੱਖ ਇਸ ਸਮਾਜ ਵਿੱਚ ਸਭ ਤੋਂ ਸਸਤੀ ਚੀਜ਼ ਹੈ। ਸੜਕਾਂ ਉੱਤੇ ਕਿਤੇ ਕਿਤੇ ਬੋਰਡ ਲਿਖੇ ਹੁੰਦੇ ਨੇ ਕਿ ਕਦੇ ਵੀ ਨਾ ਪਹੁੰਚਣ ਵਾਲੋਂ ਲੇਟ ਪਹੁੰਚਣਾ ਚੰਗਾ। ਜੀਵਨ ਬਹੁਤ ਅਮੁੱਲ ਹੈ, ਬਚਾਅ ਪਹਿਲੀ ਚੀਜ਼ ਹੈ। ਪਰ ਇਹਨਾਂ ਵਿਚਾਰੇ ਬੋਰਡਾਂ ਦੀ ਸੁਣਦਾ ਕੌਣ ਹੈ? ਫਿਰ ਅਜੇ ਵੀ ਇਹ ਬੋਰਡ ਅੰਗਰੇਜ਼ਾਂ ਲਈ ਲਿਖੇ ਨੇ। ਜੇ ਪੰਜਾਬ ਦੀ ਧਰਤੀ ਹੈ ਤਾਂ ਬੋਰਡ ਅੰਗਰੇਜ਼ੀ ਵਿੱਚ ਨੇ। ਕੀ ਪੰਜਾਬ ਦੇ ਬੱਸਾਂ ਜਾਂ ਟਰੱਕਾਂ ਦੇ ਡਰਾਈਵਰ ਅੰਗਰੇਜ਼ੀ ਬੋਰਡ ਪੜ੍ਹਨਗੇ ਅਤੇ ਉਹਨਾਂ ਦੀ ਰੂਹ ਨੂੰ ਸਮਝਣਗੇ? ਪੰਜਾਬੀ ਉਹ ਪੜ੍ਹ ਲੈਣ ਤਾਂ ਵੀ ਬਹੁਤ ਵੱਡੀ ਗੱਲ ਹੈ। ਫਿਰ ਸਿਰਫ ਪੜ੍ਹਨ ਨਾਲ ਹੀ ਕੰਮ ਤਾਂ ਨਹੀਂ ਨਾ ਬਣ ਜਾਂਦਾ, ਅਮਲ ਦੀ ਵੀ ਲੋੜ ਹੈ। ਅਮਲ ਜਿਹੜਾ ਹੁੰਦਾ ਉਸ ਤਾਂ ਸਭ ਨੂੰ ਪਤਾ। ਦੁਨੀਆ ਬੜੀ ਕਸੂਤੀ ਹੈ, ਛੇਤੀ ਛੇਤੀ ਕਿਸੇ ਨੂੰ ਇਹ ਰਸਤਾ ਨਹੀਂ ਦੇਣਾ ਚਾਹੁੰਦੀ। ਦੂਜੀ ਬੱਸ ਕਿੰਨੇ ਚਿਰ ਤੋਂ ਹਾਰਨ ਦਿੰਦੀ ਆਉਂਦੀ ਅਤੇ ਰਸਤਾ ਮੰਗਦੀ ਆਉਂਦੀ ਸੀ, ਪਰ ਪਹਿਲੀ ਬੱਸ ਦੇ ਕੰਨਾਂ ਉੱਤੇ ਜੂੰ ਨਹੀਂ ਸੀ ਸਰਕਦੀ। ਬੜੀ ਭੈੜੀ ਬੱਸ ਸੀ, ਜੇ ਉਹ ਤੇਜ਼ ਹੁੰਦੀ ਤਾਂ ਉਹ ਵੀ ਤੇਜ਼ ਹੋ ਜਾਂਦੀ ਅਤੇ ਦੂਜੀ ਬੱਸ ਤੋਂ ਹਰ ਹਾਲਤ ਵਿੱਚ ਅੱਗੇ ਰਹਿਣਾ ਚਾਹੁੰਦੀ ਸੀ। ਪਹਿਲੀ ਬੱਸ ਦੂਜੀ ਬੱਸ ਨੂੰ ਬਹੁਤ ਹੀ ਬੁਰੀ ਲੱਗਦੀ ਸੀ, ਜਿਵੇਂ ਦੁਸ਼ਮਣ ਹੁੰਦੀ ਹੈ। ਦੁਸ਼ਮਣ ਉੱਤੇ ਹਰ ਕੋਈ ਆਪਣੀ ਜਿੱਤ ਦੇਖਣੀ ਚਾਹੁੰਦਾ ਹੈ। ਦੁਸ਼ਮਣ ਚੀਜ਼ ਹੀ ਐਸੀ ਹੈ ਕਿ ਦੇਖਦੇ ਸੀਨੇ ਵਿੱਚ ਇੱਕ ਅੱਗ ਜਿਹੀ ਭੜਕਣ ਲੱਗਦੀ ਹੈ। ਬੰਦਾ ਆਮ ਹੀ ਹੁੰਦਾ, ਪਰ ਜਦੋਂ ਦੁਸ਼ਮਣ ਹੁੰਦਾ ਤਾਂ ਖਾਸ ਜਿਹਾ ਬਣ ਜਾਂਦਾ। ਇਹ ਵੀ ਬਹੁਤ ਠੀਕ ਹੈ ਕਿ ਦੁਸ਼ਮਣ ਸਾਡੀ ਸ਼ਕਤੀ ਦਾ ਇੱਕ ਛੁਪਿਆ ਭੇਦ ਵੀ ਹੁੰਦਾ। ਸੱਪ ਜਾਂ ਸ਼ੀਂਹ ਦੇਖਦੇ ਹੀ ਪਹਿਲਾਂ ਬੰਦਾ ਡਰਦਾ, ਫਿਰ ਇਹ ਡਰ ਅਚਾਨਕ ਐਸੀ ਨਿਡਰਤਾ ਬਣ ਜਾਂਦਾ ਕਿ ਬੰਦਾ ਜੂਝਣ ਲੱਗਦਾ। ਸੱਪ ਜਾਂ ਸ਼ੀਂਹ ਬੰਦੇ ਸਾਹਮਣੇ ਨਿਰਜਿੰਦ ਹੋ ਜਾਂਦੇ ਨੇ, ਜਾਂ ਫਿਰ ਇੰਨੀ ਤੇਜ਼ੀ ਨਾਲ ਬੰਦਾ ਦੌੜਨ ਲੱਗਦਾ ਕਿ ਸੱਪ ਜਾਂ ਸ਼ੀਂਹ ਦੇ ਮਾਰੂ ਹਮਲੇ ਉਸ ਤੋਂ ਦੂਰ ਰਹਿ ਜਾਂਦੇ ਨੇ। ਮਤਲਬ ਹੈ ਦੁਸ਼ਮਣ ਸਾਨੂੰ ਤਾਕਤਵਰ ਵੀ ਕਰਦਾ ਅਤੇ ਜੂਝਣ ਲਈ ਉਤਸ਼ਾਹਤ ਵੀ। ਦੂਜੀ ਬੱਸ ਵਿੱਚ ਤਾਕਤ ਅਤੇ ਉਤਸ਼ਾਹ ਦੀ ਲਾਟ ਜਗੀ ਅਤੇ ਨਾਲੇ ਧੜਕਣ ਤਿੱਖੀ ਹੋਈ। ਗੁੱਸਾ ਵੀ ਇਸ ਤਾਕਤ ਅਤੇ ਉਤਸ਼ਾਹ ਵਿੱਚ ਰਲਿਆ ਹੋਇਆ ਸੀ। ਗੁੱਸਾ, ਸਾੜਾ, ਵੈਰ, ਕਦੂਰਤ ਬਹੁਤ ਹੀ ਤਕੜੇ ਜਜ਼ਬੇ ਨੇ ਜੋ ਹੱਸਦੀ ਵਸਦੀ ਦੁਨੀਆ ਨੂੰ ਫਨਾਹ ਤੱਕ ਕਰ ਜਾਂਦੇ ਨੇ। ਜਦ ਇਹ ਜਜ਼ਬੇ ਸੂਖਮ ਤੋਂ ਅਸਥੂਲ ਰੂਪ ਵਿੱਚ ਆਉਂਦੇ ਨੇ ਤਾਂ ਮੁੱਕੀਆਂ ਵੱਟੀਆਂ ਜਾਂਦੀਆਂ ਨੇ, ਦੰਦ ਕਰੀਚੇ ਜਾਂਦੇ ਨੇ, ਛਵੀਆਂ ਤਿੱਖੀਆਂ ਹੁੰਦੀਆਂ ਨੇ ਅਤੇ ਲਹੂ ਲਹੂ ਕੁਲਾਉਂਦੀਆਂ ਨੇ। ਐਟਮ ਬੰਬ ਜਾਂ ਹਾਈਡਰੋਜਨ ਬੰਬ ਵੀ ਇਵੇਂ ਬਣਦੇ ਨੇ। ਫਿਰ ਦੁਨੀਆ ਹੀਰੋਸ਼ੀਮਾ ਜਾਂ ਨਾਗਾਸਾਕੀ ਬਣ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਦੁਨੀਆ ਵਿੱਚੋਂ ਉਹ ਤਜ਼ਾਦ ਮੁਕਾਓ ਜੋ ਐਟਮ ਬੰਬ ਜਾਂ ਹਾਈਡਰੋਜਨ ਬੰਬ ਨੂੰ ਜਨਮ ਦਿੰਦੇ ਨੇ। ਛਵੀ ਜੋ ਲਹੂ ਮੰਗਦੀ ਹੈ ਖੇਤਾਂ ਵਿੱਚ ਪਹੁੰਚਾਓ ਅਤੇ ਉਸ ਨਾਲ ਪੈਦਾਵਾਰ ਵਧਾਓ। ਮੁਖੀਆਂ ਜਾਂ ਦੰਦ ਕਰੀਚਾਂ ਜੰਗਲ ਦੀ ਤਹਿਜ਼ੀਬ ਹੈ, ਆਓ ਜੰਗਲ ਕੱਟੀਏ ਅਤੇ ਸੋਹਣੇ ਸੋਹਣੇ ਖੇਤ ਉਗਾਈਏ। ਪਰ ਇਹ ਸੁਣਦਾ ਕੌਣ ਹੈ? ਦੁਨੀਆ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ। ਦੂਜੀ ਬੱਸ

ਸਮੇਂ ਕਥਾ ਲੋਕ ਸਿਲਸਿਲੇ ਤਹਿਤ ਤੁਸੀਂ ਸਮਾਤ ਫਰਮਾ ਰਹੇ ਸੀ ਪੰਜਾਬੀ ਕਹਾਣੀ ਮਲੰਗ। ਇਸ ਕਹਾਣੀ ਤੋਂ ਬਾਅਦ ਹੁਣ ਵਧਦੇ ਹਾਂ ਅੱਗੇ ਦੇਸ ਪੰਜਾਬ ਮਸਲੇ ਦਾ ਅਗਲਾ ਸਿਲਸਿਲਾ ਤੁਹਾਡੇ ਲਈ ਨਜ਼ਰਾਨਾ, ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਜਿਸ ਦੇ ਵਿੱਚ ਆਉਂਦੀਆਂ ਨੇ ਤੁਹਾਡੀਆਂ ਆਪਣੀਆਂ ਫਰਮਾਇਸ਼ਾਂ ਸੋਹਣੇ ਸੋਹਣੇ ਪੰਜਾਬੀ ਗੀਤਾਂ ਲਈ। ਅਤੇ ਸ਼ੁਰੂਆਤ ਕਰਦੇ ਹਾਂ ਤੁਹਾਡੇ ਹੀ ਇੱਕ ਫਰਮਾਇਸ਼ੀ ਗੀਤ ਦੇ ਨਾਲ।

ਵਾਕਈ ਸਾਰੀ ਦੁਨੀਆ 'ਚ ਹਿੱਟ ਹੈ ਪੰਜਾਬੀ ਅਤੇ ਪੰਜਾਬਣ, ਅਤੇ ਇਸ ਇਸ ਗਾਣੇ ਨੂੰ ਕੌਣ ਨਕਾਰੇਗਾ ਕਿ ਵਾਕਈ ਪੰਜਾਬੀ ਵਿਰਸਾ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਗੀਤ ਹਰ ਪਾਸੇ ਦੁਨੀਆ 'ਚ ਧੁੰਮਾਂ ਪਾ ਰਹੇ ਨੇ, ਅਤੇ ਇਸ ਵੇਲੇ ਨਜ਼ਰਾਨਾ 'ਚ ਵੀ ਥੋੜ੍ਹੀਆਂ ਫਰਮਾਇਸ਼ਾਂ ਧੁੰਮਾਂ ਪਾ ਰਹੀਆਂ ਨੇ। ਕੈਥਲ ਹਰਿਆਣਾ ਕੱਕ ਮੌਰ ਮਾਚਰਾ ਤੋਂ ਫਰਮਾਇਸ਼ ਭੇਜੀ ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼ ਲੋਟ, ਅੰਕਿਤਾ ਲੋਟ ਅਤੇ ਛੋਟਾ ਬੱਚਾ ਅਨੁਜ ਲੋਟ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ, ਅਲੀਕਾ ਤਹਿਸੀਲ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ, ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ ਗਿੱਲ, ਸੁਖਮਨ ਗਿੱਲ, ਕਮਲਦੀਪ ਗਿੱਲ, ਐਸ ਕੇ ਸ਼ਰਮਾ ਅਤੇ ਸਾਰੇ ਪਿੰਡ ਵਾਸੀ, ਪਿੰਡ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਮਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ, ਇਹਨਾਂ ਦੇ ਨਾਲ ਭੁਪਿੰਦਰ ਵੀ ਨੇ। ਇਹਨਾਂ ਸਭ ਦੀ ਫਰਮਾਇਸ਼ 'ਤੇ ਅਗਲਾ ਗੀਤ ਸੁਣਦੇ ਆ ਮੰਨਤ ਨੂਰ ਦਾ ਗਾਇਆ ਹੋਇਆ।

ਨਜ਼ਰਾਨਾ ਪ੍ਰੋਗਰਾਮ ਚੱਲ ਰਿਹਾ ਦੇਸ ਪੰਜਾਬ ਦੀ ਮਜਲਿਸ ਦੇ ਵਿੱਚ, ਜਿਹੜਾ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 'ਤੇ ਪੰਜਾਬੀ ਸੇਵਾ 'ਤੇ। ਅਤੇ ਹੁਣ ਅਗਲੀ ਆਵਾਜ਼ ਤੁਸੀਂ ਸੁਣੋਗੇ ਐਮੀ ਵਿਰਕ ਹੋਰਾਂ ਦੀ। ਅਤੇ ਇਸ ਗੀਤ ਦੀ ਫਰਮਾਇਸ਼ ਸਾਨੂੰ ਮਿਲੀ ਹੈ ਜੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਹੋਰਾਂ ਦੀ, ਜਮਸ਼ੇਦਪੁਰ ਤੋਂ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ, ਸੋਨੀ ਸੀਤਾ ਔਰ ਗੀਤਾ। ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ। ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਓਮ ਪ੍ਰਕਾਸ਼ ਸੋਨੀ, ਸਾਹਿਲ ਸੋਨੀ, ਅਮਨ ਸੋਨੀ, ਕਰਨ ਸੋਨੀ, ਮਹਿੰਦਰ ਬਿਸ਼ਨੋਈ ਹਰੀਪੁਰਾ। ਗਾਂਧੀ ਚੌਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਦੇਵ ਵਿਰਕ ਅਤੇ ਮੀਕਾ ਵਿਰਕ ਫਰਮਾਇਸ਼ ਭੇਜ ਰਹੇ ਨੇ। ਸਾਦੂਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੋ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਸੁਣਦੇ ਹਾਂ ਜੀ ਤੁਹਾਡੀ ਸਭ ਦੀ ਪਸੰਦ ਐਮੀ ਵਿਰਕ ਦੀ ਆਵਾਜ਼।

ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਰੋਇਆ ਹੈ। ਹੁੰਦੇ ਨੇ ਕਈ ਵਾਰ ਇਹੋ ਜਿਹੇ ਮੌਕੇ, ਪਰ ਇਸ ਵੇਲੇ ਜਿਹੜੇ ਵੀ ਤੁਸੀਂ ਆਪਣੇ ਨਾਮ ਸੁਣ ਰਹੇ ਹੋ ਨਸਰਾਨਾ ਪ੍ਰੋਗਰਾਮ ਦੇ ਵਿੱਚ, ਪੱਕਾ ਖੁਸ਼ ਹੋ ਰਹੇ ਹੋਵੋਗੇ ਅਤੇ ਦੂਸਰਿਆਂ ਨੂੰ ਵੀ ਖੁਸ਼ੀ ਨਾਲ ਆਪਣੀਆਂ ਭੇਜੀਆਂ ਫਰਮਾਇਸ਼ਾਂ ਦੇ ਗੀਤ ਸੁਣਾ ਰਹੇ ਹੋਵੋਗੇ। ਬਿਲਕੁਲ, ਅਤੇ ਅਗਲਾ ਗੀਤ ਤੁਹਾਡੀ ਪਸੰਦ ਬਣ ਰਿਹਾ ਜੀ, ਬੀ ਬਰਾਕ ਦਾ ਗਾਇਆ ਗੀਤ, ਅਤੇ ਫਰਮਾਇਸ਼ ਕਿਹਨਾਂ ਕਿਹਨਾਂ ਦੀ ਆਈ ਇਹ ਜਾਣ ਲਓ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਬੇਬੀ ਹਿਨਾਸ਼ਾ, ਪਦਮਪੁਰ ਤੋਂ ਪਵਨੀਤ ਤਨੇਜਾ ਅਤੇ ਯੋਗੇਸ਼ ਤਨੇਜਾ, ਸੁਧੀਰ ਨੂਤਨ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ ਮਾਡਲ ਟਾਊਨ ਕਰਨਾਲ ਤੋਂ ਫਰਮਾਇਸ਼ ਭੇਜ ਰਹੇ ਨੇ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਵਾਨ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ, ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਡਾਵਲੀ ਹਰਿਆਣਾ ਤੋਂ ਜੇਕੇ ਬੋਕੋਲੀਆ, ਸੁਨੀਤਾ ਬੋਕੋਲੀਆ, ਸੰਜੇ ਅਨਿਲ ਅਤੇ ਮੀਨੂ ਬੋਕੋਲੀਆ, ਪਿੰਡ ਸ਼ੇਰਗੜ੍ਹ ਤਹਿਸੀਲ ਮਲੋਟ ਤੋਂ ਬਲਰਾਜ, ਰਾਮ ਕਾਲਵਾ, ਭੋਲਾ ਰਾਮ, ਬੇਬੀ ਲਕਸ਼ਮੀ, ਕੁਦਰਤ, ਮਨਪ੍ਰੀਤ ਕਾਲਵਾ, ਮੇਵਾ ਸਿੰਘ, ਹਰਪ੍ਰੀਤ ਔਰ ਸ਼ਿਵਰਾਜ ਮਾਨ। ਤੁਹਾਡੀ ਸਭ ਦੀ ਫਰਮਾਇਸ਼ ਅਤੇ ਨਜ਼ਰਾਨਾ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਸੁਣਦੇ ਹਾਂ, ਬੀ ਪਰਾਕ ਦਾ ਗਾਇਆ ਇਹ ਗਾਣਾ।

ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਤੁਹਾਡਾ ਨਜ਼ਰਾਨਾ ਪ੍ਰੋਗਰਾਮ ਦੇ ਵਿੱਚ ਆਪਣੀਆਂ ਸੋਹਣੀਆਂ ਸੋਹਣੀਆਂ ਫਰਮਾਇਸ਼ਾਂ ਲਈ, ਇੰਨੇ ਢੇਰ ਸਾਰੇ ਖਤ ਭੇਜਣ ਲਈ, ਅਤੇ ਉਹਨਾਂ ਵਿੱਚੋਂ ਕੁਝ ਹੋਰ ਖਤ ਅਗਲੀ ਤੁਹਾਡੀ ਫਰਮਾਇਸ਼ ਬਣੇ ਨੇ। ਪਿੰਡ ਨੁਕੇਰੀਆ ਨੇੜੇ ਮੰਡੀ ਰੋੜਾਂ ਵਾਲੀ ਤੋਂ ਕਸ਼ਮੀਰ ਸਿੰਘ ਕਰਨਾਵਲ, ਸੁਖਜੀਤ ਸਿੰਘ ਕਰਨਾਵਲ, ਸੁਖਚਰਨ ਸਿੰਘ ਬਰਾੜ, ਢਾਣੀ ਨੱਥਾ ਸਿੰਘ ਪਿੰਡ ਜੰਡਵਾਲਾ ਭੀਮੇ ਸ਼ਾਹ ਤੋਂ, ਕਰਤਾਰ ਸਿੰਘ ਕਰਨਾਵਲ, ਸੋਹਨ ਲਾਲ ਰਾਣਾ ਹਲਵਾਈ ਪਿੰਡ ਚੱਕ ਪੱਖੀ ਤੋਂ, ਰਾਜੂ ਫਾਜ਼ਿਲਕਾ ਨੇੜੇ ਬੱਸ ਅੱਡਾ ਤੋਂ, ਕਰਨੈਲ ਸਿੰਘ ਸਕੂਲ ਵਾਲੀ ਢਾਣੀ ਪਿੰਡ ਅਲਿਆਣਾ, ਅਤੇ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬੋਲ ਸ਼੍ਰੀ ਮੁਕਤਸਰ ਸਾਹਿਬ ਤੋਂ, ਸੀਤਾ ਰਾਮ ਕੇਸਰੀ ਸੁੱਖਾ ਸਰਪੰਚ ਕਿੰਦਾ ਪ੍ਰਗਟ ਡਾਕਟਰ ਸੁੱਖਾ ਰੂਪ ਸਰਵਿਸ ਬਰਾੜ ਮੋਟਰ ਵਾਲੇ ਰਾਮ ਸਿੰਘ ਪਿੰਡ ਹੰਸਾ ਨੀਲਾ ਸੀਰਾ ਵਾਲੇ ਕਾਲਾ ਹਲਵਾਈ, ਬਹੁਤ ਸਾਰੇ ਨਾਮ ਲਿਖੇ ਨੇ, ਅਤੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮੰਨੂ ਬਜਾਜ ਅਤੇ ਮਨੀਸ਼ ਬਜਾਜ, ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ ਚੌੜਾ, ਕਰਨਵੀਰ, ਦਪਿੰਦਰ, ਵਰਿੰਦਰ ਅਤੇ ਸਿਮਰਨ, ਏਕਮ ਦਮਨ ਅਤੇ ਅਭਿਜੋਤ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆ, ਬਠਿੰਡਾ ਤੋਂ। ਛੇਤੀ ਛੇਤੀ ਜਿਹੜੇ ਨਾਮ ਪੜ੍ਹੇ ਜਾਂਦੇ ਨੇ ਉਹ ਬਹੁਤ ਸਾਫ਼ ਅਤੇ ਸੋਹਣੇ ਲਿਖੇ ਹੁੰਦੇ ਨੇ, ਜਿਨ੍ਹਾਂ ਨੂੰ ਪੜ੍ਹਨ 'ਚ ਥੋੜ੍ਹਾ ਟਾਈਮ ਲੱਗਦਾ ਹੈ ਉਹ ਫਿਰ ਲਿਖਾਈ ਉਸੇ ਤਰ੍ਹਾਂ ਹੀ ਲਿਖੀ ਹੁੰਦੀ ਹੈ ਤਾਂ ਕਿ ਟਾਈਮ ਲੱਗਦਾ ਹੈ, ਇਸ ਕਰਕੇ ਕੋਸ਼ਿਸ਼ ਕੀਤੀ ਜਾਏ ਤਾਂ ਕਿ ਸਾਫ਼ ਅਤੇ ਵੱਡੇ ਅੱਖਰਾਂ ਦੇ ਵਿੱਚ ਲਿਖੀ ਜਾਏ ਤਾਂ ਕਿ ਸੋਹਣੀ ਅਤੇ ਛੇਤੀ ਛੇਤੀ ਤੁਹਾਡੇ ਵੀ ਨਾਮ ਪੜ੍ਹੇ ਜਾਣ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਅਤਾਪੁਰ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ, ਫਰੈਂਡਸ ਕਲੋਨੀ ਕਰਨਾਲ ਤੋਂ ਫਰਮਾਇਸ਼, ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਧਾ ਹੋਰਾਂ ਦੀ ਆਈ, ਸਹਾਰਨਪੁਰ ਤੋਂ ਸੁਰੇਸ਼ ਨਾਰੰਗ ਅਤੇ ਆਸ਼ਾ ਨਾਰੰਗ ਫਰਮਾਇਸ਼ ਭੇਜ ਰਹੇ ਨੇ। ਸੁਣਦੇ ਹਾਂ ਜੀ ਤੁਹਾਡੀ ਸਭ ਦੀ ਫਰਮਾਇਸ਼ 'ਤੇ ਗਿੱਪੀ ਗਰੇਵਾਲ ਦਾ ਗਾਇਆ ਅਗਲਾ ਗੀਤ।

ਕੁਲਵਿੰਦਰ ਬੇਲਾ ਦੇ ਗਾਏ ਇਸ ਗੀਤ ਦੇ ਨਾਲ ਹੀ ਸਾਮੀਨ ਅੱਜ ਦਾ ਨਸਰਾਨਾ ਪ੍ਰੋਗਰਾਮ ਖਤਮ ਹੁੰਦਾ ਹੈ ਅਤੇ ਹੁਣ ਅੱਗੇ ਵੱਧਦੇ ਹਾਂ ਆਖਰੀ ਸਿਲਸਿਲਾ ਤਮੰਨਾ ਤਮੰਨਾ ਤਹਿਤ ਅੱਜ ਪੂਰੀ ਹੋਣ ਜਾ ਰਹੀ ਹੈ ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਰਾਵਰ ਕਰਨਾਲ ਤੋਂ ਆਈ ਫਰਮਾਇਸ਼ ਲਿਖਦੇ ਨੇ ਜੀ ਕਿ ਅਸੀਂ ਇਹ ਪ੍ਰੋਗਰਾਮ ਨਿਊਜ਼ ਔਨ AIR ਐਪ 'ਤੇ ਬੜੇ ਪਿਆਰ ਦੇ ਨਾਲ ਸੁਣਦੇ ਹਾਂ ਅਤੇ ਬਹੁਤ ਹੀ ਸਿਲਸਿਲੇਵਾਰ ਪ੍ਰੋਗਰਾਮ ਸਾਨੂੰ ਚੰਗੇ ਲੱਗਦੇ ਨੇ ਅਤੇ ਅਸੀਂ ਉਡੀਕ ਕਰਦੇ ਹਾਂ ਕਿ ਤਮੰਨਾ ਤਹਿਤ ਕਿਸ ਦੀ ਤਮੰਨਾ ਪੂਰੀ ਹੋਈ ਜਾਏਗੀ ਅਤੇ ਸਾਡੀ ਵੀ ਕਦੀ ਉਡੀਕ ਖਤਮ ਹੋ ਜਾਵੇ ਅਸੀਂ ਵੀ ਚਾਹੁੰਦੇ ਹਾਂ ਕਿ ਇਸ ਸਿਲਸਿਲੇ ਤਹਿਤ ਸਾਡੀ ਵੀ ਤਮੰਨਾ ਪੂਰੀ ਹੋਵੇ ਅਸੀਂ ਚਾਹੁੰਦੇ ਹਾਂ ਜੀ ਸੁਖਸ਼ਿੰਦਰ ਜਿੰਦਾ ਅਤੇ ਗੁਰਦਾਸ ਮਾਨ ਅਤੇ ਅਬਰਾਰ ਉਲ ਹੱਕ ਦਾ ਗਾਇਆ ਕੋਲੈਬੋਰੇਸ਼ਨ ਬਹੁਤ ਹੀ ਸੋਹਣਾ ਗੀਤ ਹੈ ਚੱਕਵਾਂ ਗੀਤ ਹੈ ਮਜ਼ਾ ਆਉਂਦਾ ਸੁਣ ਕੇ ਅਤੇ

0: ਦੀ ਖੈਰ ਸੁੱਖ ਮੰਗਣਾ ਜਾਂ ਇੱਕ ਦੂਜੇ ਦੀ ਖੈਰ ਸੁੱਖ ਪੁੱਛਣਾ,
1: ਇਹੀ ਤਾਂ ਸਾਡੀ ਪਛਾਣ ਹੈ। ਇਹਦੇ ਨਾਲ ਹੀ ਸਾਡੀ ਪਛਾਣ ਹੈ, ਇਹੀ ਸਾਡੀਆਂ ਜੜ੍ਹਾਂ ਨੇ, ਇਹ ਸਾਡਾ ਸੱਭਿਆਚਾਰ ਹੈ ਔਰ ਇਹੀ ਸਾਡੀ ਸੰਸਕ੍ਰਿਤੀ ਹੈ,
0: ਇਹੀ ਸਾਡਾ ਸਮਾਜਿਕ ਹੋਣ ਦਾ ਪ੍ਰਮਾਣ।
1: ਬਿਲਕੁਲ ਸਹੀ ਕਿਹਾ,
0: ਹੈ ਨਾ, ਕਿ ਅਸੀਂ ਇੱਕ ਸੱਭਿਅਕ ਪ੍ਰਾਣੀ ਹਾਂ ਤੇ ਉਦਾਂ ਤਾਂ ਤੁਸੀਂ ਦੇਖ ਲਓ ਵੀ ਕੋਈ ਪਸ਼ੂ ਦੇਖਦਾ ਕੋਈ ਹਾਲ ਚਾਲ ਪੁੱਛਦਾ
1: ਕੋਈ
0: ਸੋ ਇਸ ਕਰਕੇ ਚਲੋ ਠੀਕ ਹੈ ਵੀ ਉਹਨਾਂ ਦੀ ਆਪਣੀ ਭਾਸ਼ਾ ਕੋਈ ਹੋ ਸਕਦੀ ਹੈ, ਪਰ ਮਾਲਕ ਨੇ ਤੁਹਾਡੇ 'ਤੇ ਬਹੁਤ ਜਿੱਦਾਂ ਕਹਿੰਦੇ ਮਿਹਰਾਂ ਕੀਤੀਆਂ ਹੋਈਆਂ, ਤੁਹਾਨੂੰ ਬੜਾ ਕੁਛ ਸਰਮਾਇਆ ਦਿੱਤਾ, ਬੰਦਾ ਸਮਝੇ ਜਾਂ ਨਾ ਸਮਝੇ।
1: ਮੈਨੂੰ ਯਾਦ ਆਉਂਦਾ ਸ਼ੇਰ ਕਿਸੇ ਨੇ ਕਿਹਾ ਹੈ ਕਿ ਯਾ ਤੋ ਦੀਵਾਨਾ ਹੱਸੇ ਯਾ ਤੂੰ ਜਿਸੇ ਤੌਫੀਕ ਦੇ ਵਰਨਾ ਇਸ ਦੁਨੀਆ ਮੈਂ ਰਹਿ ਕੇ ਮੁਸਕੁਰਾ ਸਕਦਾ ਹੈ ਕੌਣ।
0: ਹਾਂ ਬਿਲਕੁਲ ਬਿਲਕੁਲ, ਦੇਖੋ ਜਦੋਂ ਦੁਨੀਆ ਦੇ ਵਿੱਚ ਰਹਿਣ ਜਾਂ ਦੁਨੀਆ ਦੇ ਨਾਲ ਚੱਲਣ ਦੀ ਸਰਪੰਚ ਸਾਹਿਬ ਗੱਲ ਆਉਂਦੀ ਹੈ,
1: ਹਾਂਜੀ
0: ਦੇਖੋ ਆਪਾਂ ਇਹ ਦੁਨੀਆ ਦੇ ਇਸੇ ਦੁਨੀਆ 'ਚ ਰਹਿਣਾ ਹੈ ਔਰ ਇਸੇ ਦੁਨੀਆ ਦੇ ਨਾਲ ਚੱਲਣਾ ਹੈ।
1: ਬਿਲਕੁਲ ਸਹੀ,
0: ਹੁਣ ਹਾਲਤ ਕਿੱਥੇ, ਦਵੰਦ ਕਿੱਥੇ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦੂਜਾ ਸਾਡੇ ਮੁਤਾਬਕ ਚੱਲੇ,
1: ਹਾਂ ਅਸੀਂ ਨਾ ਚੱਲੀਏ,
0: ਦਵੰਦ ਇੱਥੇ ਪੈਦਾ ਹੋ ਜਾਂਦਾ ਹੈ। ਇਹ ਮਨੋਬਿਰਤੀ ਹੈ ਤਕਰੀਬਨ ਸਾਰਿਆਂ ਦੀ, ਅਸੀਂ ਲੋਕ ਅਸੀਂ ਤੁਸੀਂ ਸਾਰੇ ਲੋਕ ਵਿੱਚ ਹਾਂ ਕਿ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਯਾਰ ਦੂਜਾ ਬੰਦਾ ਮੇਰੇ ਮੁਤਾਬਕ ਚੱਲੇ। ਇਹ ਪਰਿਵਾਰਕ ਇਕਾਈ ਤੋਂ ਲੈ ਕੇ ਮਤਲਬ ਉੱਪਰਲੀਆਂ ਇਕਾਈਆਂ ਤੱਕ ਇਹੀ ਗੱਲ
1: ਸਭ ਜਗ੍ਹਾ ਇਹੀ ਚੱਲਦਾ,
0: ਇੱਕ ਬੰਦਾ ਹਰ ਬੰਦਾ ਜਿਹੜਾ ਹੈ ਦੂਜੇ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦਾ। ਇਸੇ ਕਰਕੇ ਜਿਹੜਾ ਸਮਾਜਿਕ ਦਵੰਦ ਉਹ ਹਮੇਸ਼ਾ ਤੋਂ ਬਣਿਆ ਆ ਰਿਹਾ।
1: ਤੁਸੀਂ ਆਹ ਪਤੀ ਪਤਨੀ 'ਚ ਹੀ ਦੇਖ ਲਓ, ਉਹਦੇ 'ਚ ਵੀ ਇਹੀ ਰਹਿੰਦਾ।
0: ਬਿਲਕੁਲ, ਮੈਂ ਉਹੀ ਕਿਹਾ ਨਾ ਕਿ ਇਹ ਚੀਜ਼ ਘਰੇਲੂ ਪੱਧਰ ਤੋਂ ਸਾਡੇ ਘਰ ਦੇ ਪੱਧਰ ਤੋਂ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਕਿਤੇ ਥੋੜ੍ਹਾ ਜਿਹਾ ਜਿੱਦਾਂ ਕਹਿੰਦੇ ਕਿ ਚਲੋ ਪ੍ਰੈਕਟਿਸ ਹੀ ਕਰਕੇ ਦੇਖ ਲਓ, ਹੈ ਕਿ ਨਹੀਂ, ਵੀ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਇੱਕ ਦੋ ਦਿਨ ਇੱਦਾਂ ਦਾ ਤਰੀਕਾ ਕਰਕੇ ਦੇਖ ਲਈ, ਤੁਸੀਂ ਕਿਸੇ ਦੇ ਮੁਤਾਬਕ ਚੱਲ ਕੇ
1: ਦੇਖੋ।
0: ਇੱਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਬ੍ਰਹਮ ਗਿਆਨੀ।
1: ਬਿਲਕੁਲ,
0: ਜਿਹੜਾ ਪਰਿਵਾਰ ਜਾਂ ਜਿਹੜੀ ਇਕਾਈ ਇਸ ਗੱਲ ਨੂੰ ਸਮਝ ਲੈਂਦੀ ਹੈ ਕਿ ਦੂਸਰਾ ਜਿਹੜਾ ਹੈ ਉਹਦਾ ਵਿਚਾਰ ਤੇ ਮੇਰਾ ਵਿਚਾਰ ਇਹ ਦੋਨੋਂ ਹੀ ਠੀਕ ਨੇ ਤੇ ਦੋਨਾਂ ਨੂੰ ਫਿੱਟ ਕਿੱਦਾਂ ਕਰਨਾ ਹੈ ਇਹ ਆਪਾਂ ਦੋਨਾਂ ਨੇ ਕਰਨਾ ਹੈ।
1: ਵੈਸੇ ਵੱਡੀ ਕੋਈ ਗੱਲ ਹੁੰਦੀ ਨਹੀਂ ਜੇ ਮਨ ਨੂੰ ਸਮਝਾ ਲਈਏ ਨਾ, ਤਾਂ ਫਿਰ ਸਭ ਕੁਝ ਸਹੀ ਹੈ, ਸਭ ਕੁਝ ਆਨੰਦ ਚ ਹੈ।
0: ਮਨ ਦਾ ਕੀ ਸਮਝਾਉਣਾ, ਅੱਗੇ ਬੋਲਿਆ ਇਧਰੋਂ ਕੱਢਣਾ ਤੇ ਉਧਰ ਲਾਉਣਾ ਦੀ ਗੱਲ ਹੋ ਜਾਂਦੀ ਹੈ। ਗੱਲ ਤਾਂ ਹੋਈ ਹੈ ਨਾ ਕਿ ਹਿੰਡ ਹੈ, ਜ਼ਿੱਦ ਹੈ, ਜਾਂ ਅੰਗਰੇਜ਼ੀ ਚ ਇਹਨੂੰ ਈਗੋ ਕਹਿੰਦੇ ਨੇ।
1: ਬਿਲਕੁਲ ਸਹੀ ਆ।
0: ਸੋ ਇਹ ਕਿਤੇ ਨਾ ਕਿਤੇ ਜ਼ਿੱਦ ਜਿਹੜੀ ਹੈ, ਜਿਸ ਜ਼ਿੱਦ ਦੇ ਨਾਲ ਸਾਡਾ ਸਮਾਜਿਕ ਤਾਣਾ ਬਾਣਾ ਵਿਗੜਦਾ ਹੈ ਜਾਂ ਵਿਗਾੜ ਆਉਂਦਾ ਹੈ, ਉਸ ਜ਼ਿੱਦ ਨੂੰ ਛੱਡ ਦੇਣਾ। ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਆ ਤੇ ਰਜ਼ਾਮੰਦੀ ਕਰ ਲਓ, ਨਿਬੜ ਜਾਂਦੇ ਆ,
1: ਮਿੰਟੋ ਮਿੰਟੀ ਨਿਬੜ ਜਾਂਦੇ ਆ। ਅਸੀਂ ਬਹਿੰਦੇ ਨਹੀਂ, ਦੋ ਦੇਸ਼ ਦੇਖੋ ਲੜ ਵੀ ਪੈਣ ਤਾਂ ਵੀ ਟੇਬਲ ਦੇ ਉੱਤੇ ਬਹਿ ਕੇ ਉਹ ਨਜਿੱਠ ਲੈਂਦੇ ਤੇ ਮਸਲਾ ਹੱਲ ਹੋ ਜਾਂਦਾ।
0: ਗੱਲ ਟੇਬਲ ਤੇ ਨਿਬੜਦੀ, ਗੱਲ ਇਹੀ ਤਾਂ ਸਮਝਣ ਵਾਲੀ ਹੈ ਕਿ ਗੱਲ ਜਦੋਂ ਨਿਬੜਦੀ ਹੈ ਤੇ ਨਿਬੜਦੀ ਟੇਬਲ ਤੇ ਹੀ ਹੈ।
1: ਬਿਲਕੁਲ,
0: ਆਪਾਂ ਇਹ ਸੀ ਵੀ ਗੱਲ ਨਾਲ ਹੀ ਨਿਬੜਦੀ ਹੈ, ਗੱਲ ਕਿਸੇ ਹਥਿਆਰ ਨਾਲ ਨਹੀਂ ਨਿਬੜਦੀ। ਸੋ ਇਹ ਦੇਖੋ ਵੀ ਮਸਲੇ ਕਿੱਡੇ ਕਿੱਡੇ ਮਸਲੇ ਹੁੰਦੇ ਹੈ, ਉਹ ਆ ਕੇ ਕਿਤੇ ਨਾ ਕਿਤੇ ਰਜ਼ਾਮੰਦੀ ਤੇ ਨਿਬੜਦੇ ਹੈ ਤੇ ਫਿਰ ਕਾਹਦੀ ਖੱਜਲ ਖੁਆਰੀ। ਔਰ ਇਹ ਤੁਸੀਂ ਸਰਪੰਚ ਸਾਹਿਬ ਦੇਖੋ ਵੀ ਹਰ ਬੰਦਾ ਜਾਣਦਾ ਵੀ ਇਹਦਾ ਕੋਰਟ ਕਚਹਿਰੀ ਥਾਣਾ ਇਹ ਸਾਰੀਆਂ ਚੀਜ਼ਾਂ 'ਚ ਜਾ ਕੇ ਹਾਸਲ ਕਿਸੇ ਨੇ ਨਾ ਕੁਛ ਕੀਤਾ ਤੇ ਨਾ ਕੋਈ ਕਰ ਸਕਿਆ।
1: ਲੋਕੀ ਸਵਾਦ ਲੈਂਦੇ ਆ ਜਿਹੜੇ ਲੈਣ ਵਾਲੇ, ਬਾਕੀ ਤੁਹਾਡਾ ਤਾਂ ਕੁਛ ਨਹੀਂ ਸਵਾਦ।
0: ਜੇ ਵੀ ਤੁਹਾਡੀ ਖਾਲੀ
1: ਹੋਵੇ, ਤੁਹਾਡੀ ਖਾਲੀ ਹੁੰਦੀ ਹੈ ਲੱਗਦਾ,
0: ਤੁਸੀਂ ਰਜ਼ਾਮੰਦੀ ਵਾਲੇ ਪਾਸੇ
1: ਫੇਰ ਤੁਰਦੇ ਤੁਸੀਂ,
0: ਹੈ ਕਿ ਨਹੀਂ। ਸੋ ਇਸ ਕਰਕੇ ਸਿਆਣਪ ਇਸ ਗੱਲ 'ਚ ਹੈ ਵੀ ਇਹਨੂੰ ਜਿੱਥੇ ਜਿੰਨੀ ਛੇਤੀ ਇਸ ਚੀਜ਼ ਨੂੰ ਰੋਕ ਲਿਆ ਜਾਵੇ ਜਾਂ ਜਿੰਨੀ ਛੇਤੀ ਇਸ ਚੀਜ਼ ਨੂੰ ਸਮਝ ਲਿਆ ਉਹੀ ਸਾਡੇ ਹਿੱਤ 'ਚ ਹੈ।
1: ਬਿਲਕੁਲ ਸਹੀ,
0: ਇਹ ਤਾਂ ਹੀ ਹੋਊ ਜੇ ਅਸੀਂ ਇੱਕ ਦੂਜੇ ਦਾ ਸਨਮਾਨ ਕਰਾਂਗੇ, ਇੱਕ ਦੂਜੇ ਦੇ ਵਿਚਾਰ ਨੂੰ। ਹੁਣ ਗੱਲ ਅਸੀਂ ਪਤਾ ਕੀ ਅਸਲ ਦੇ ਵਿੱਚ ਸਾਡਾ ਇੱਕ ਸੁਭਾਅ ਬਣ ਗਿਆ ਵੀ ਅਸੀਂ ਦੂਜੇ ਬੰਦੇ ਦੀ ਸੁਣਦੇ ਹੀ ਨਹੀਂ,
1: ਉਹਨੂੰ ਤਾਂ ਮੂਰਖ ਸਮਝਦੇ ਹਾਂ ਅਸੀਂ,
0: ਆਪਣੀ ਕਹਿੰਦੇ
1: ਹਾਂ।
0: ਉਹ ਤੁਸੀਂ ਦੂਜੇ ਦੇ ਵੀ ਸੁਣ ਲਓ, ਤੁਹਾਨੂੰ ਵੀ ਰੱਬ ਨੇ ਕੰਨ ਦਿੱਤੇ ਸੁਣ ਲਈ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਸਾਨੂੰ ਇੱਕ ਦੂਜੇ ਦਾ ਸਤਿਕਾਰ, ਸਤਿਕਾਰ ਤੁਹਾਡਾ ਪਿਆਰ ਵਧਾਉਂਦਾ ਹੈ।
1: ਬਿਲਕੁਲ,
0: ਜਦੋਂ ਅਸੀਂ ਕਿਸੇ ਦਾ ਸਤਿਕਾਰ ਕਰਦੇ ਹਾਂ ਤੁਹਾਡਾ ਰੁਤਬਾ ਵੱਧਦਾ ਹੈ ਤੇ ਤੁਹਾਡਾ ਪਿਆਰ ਮੁਹੱਬਤ ਵੱਧਦਾ ਹੈ। ਇਹੀ ਸਮਾਜਿਕ ਜਿੱਦਾਂ ਕਹਿੰਦੇ ਹਾਂ ਸਾਡੀ ਨਿਉਂ ਹੈ, ਇਸੇ ਨਿਉਂ ਨੂੰ ਮਜ਼ਬੂਤ ਕਰਨ ਦਾ ਇਹੀ ਤਰੀਕਾ।
1: ਔਰ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ ਨਾ, ਮੁਹੱਬਤ ਕਰਦੇ ਹੋ, ਜਿਹਦਾ ਸਤਿਕਾਰ ਕਰਦੇ ਹੋ, ਉਹਨੂੰ ਕਦੇ ਕਦੇ ਜਤਾ ਵੀ ਦੇਣਾ ਚਾਹੀਦਾ, ਕਦੇ ਕਦੇ ਮਨ 'ਚ ਹੀ ਰੱਖੀ ਰੱਖਦੇ ਹਾਂ, ਅਗਲੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਹਾਂ ਵੀ ਮੇਰੀ ਇੱਜ਼ਤ ਕਰਦਾ ਹੈ।
0: ਹਾਂ ਬਿਲਕੁਲ ਬਿਲਕੁਲ, ਇਹ ਦੇਖੋ ਜਤਾਉਣਾ ਬੜਾ ਜ਼ਰੂਰੀ ਹੈ, ਜਤਾਉਣਾ ਚਾਹੀਦਾ ਪਰ ਅਹਿਸਾਨ ਨਹੀਂ ਕਰਨਾ,
1: ਅਹਿਸਾਨ ਨਹੀਂ ਕਰਨਾ, ਉਹਦੇ 'ਚ ਫਰਕ ਆ।
0: ਦੋ ਕਬੂਲ ਗਾਉਣ ਦਿਲ ਲਾਉਂਦੇ ਹਾਂ
1: ਜੀ।

0: ਹਾਂ ਜੀ ਸਰਪੰਚ ਸਾਹਿਬ, ਬੱਚਿਆਂ ਨੂੰ ਦੇਖੋ, ਅੱਜ ਜਾਣਕਾਰੀਆਂ ਦੇ ਵਿੱਚ ਨਾ ਘਰੇਲੂ ਪੱਧਰ ਤੇ ਦਾਣਿਆਂ ਤੇ ਹੋਰ ਘਰੇਲੂ ਪਦਾਰਥਾਂ ਦੀ ਸੰਭਾਲ ਦੇ ਬਾਬਤ ਡਾਕਟਰ ਪਰਮਿੰਦਰ ਕੌਰ ਜਾਣਕਾਰੀਆਂ ਸਾਂਝੀਆਂ ਕਰਕੇ ਗਏ ਹੈ, ਆਪਸ ਨਾਲ ਸਾਂਝੀਆਂ ਕਰਦੇ ਹਾਂ
1: ਜੀ। ਪਿਆਰੇ ਕਿਸਾਨ ਵੀਰੋ ਅਤੇ ਬੀਬੀਓ, ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਮੈਂ ਡਾਕਟਰ ਪਰਮਿੰਦਰ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਤੋਂ ਅੱਜ ਤੁਹਾਡੇ ਨਾਲ ਇੱਕ ਬੇਹੱਦ ਖਾਸ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕਰਾਂਗੀ। ਸੋ ਸਾਡਾ ਅੱਜ ਦਾ ਵਿਸ਼ਾ ਹੈ ਘਰੇਲੂ ਪੱਧਰ 'ਤੇ ਅਨਾਜ ਅਤੇ ਹੋਰ ਖਾਦ ਪਦਾਰਥਾਂ ਦੀ ਸਾਂਭ ਸੰਭਾਲ। ਕਿਸਾਨ ਵੀਰੋ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰਾ ਇਨਕਲਾਬ ਆਉਣ ਨਾਲ ਸਾਡੀਆਂ ਫਸਲਾਂ ਦੇ ਝਾੜ ਦੇ ਵਿੱਚ ਚੋਖਾ ਵਾਧਾ ਹੋਇਆ ਹੈ ਅਤੇ ਸਾਡਾ ਉਤਪਾਦਨ ਕਈ ਗੁਣਾ ਵੱਧ ਗਿਆ ਹੈ। ਪਰ ਜੇਕਰ ਇਸ ਉਤਪਾਦਨ ਦੇ ਮੁਕਾਬਲੇ ਅਸੀਂ ਦੇਖੀਏ ਤਾਂ ਅੱਜ ਵੀ ਸਾਡੀਆਂ ਅੰਨ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਪਾ ਰਹੀ। ਸੋ ਸਵੈ ਪੜਚੋਲ ਕਰਨੀ ਬਣਦੀ ਹੈ ਕਿ ਸਾਡੇ ਵੱਲੋਂ ਕਿੱਥੇ ਊਨਤਾਈ ਰਹਿ ਗਈ ਹੈ ਜਾਂ ਕਿੱਥੇ ਗਲਤੀ ਜਾਂ ਕਮੀ ਰਹਿ ਗਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਕਿਸਾਨ ਵੀਰ ਬਹੁਤ ਜ਼ਿਆਦਾ ਮਿਹਨਤੀ ਨੇ, ਤੋ ਫਸਲ ਨੂੰ ਬੀਜਣ ਤੋਂ ਲੈ ਕੇ ਉਸਦੇ ਖਾਦ ਪਾਣੀ, ਉਸਦੇ ਕੀਟ ਪ੍ਰਬੰਧ ਤੋਂ ਲੈ ਕੇ ਫਸਲ ਵੱਢਣ ਤੱਕ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ। ਪਰ ਜਦੋਂ ਅਨਾਜ ਸੰਭਾਲਣ ਦੀ ਵਾਰੀ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸਾਡੇ ਵੱਲੋਂ ਕੀਤੀ ਥੋੜ੍ਹੀ ਬਹੁਤੀ ਅਣਗਹਿਲੀ ਜਿਹੜੀ ਹੈ ਉਹ ਅਨਾਜ ਦੇ ਨੁਕਸਾਨ ਦਾ ਕਾਰਨ ਬਣਦੀ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਸਾਲਾਨਾ ਸਾਡਾ ਜਿਹੜਾ 6 ਤੋਂ

ਬੋਰੀਆਂ ਦੇ ਵਿੱਚ ਰੱਖਣਾ ਚਾਹੀਦਾ। ਧਾਕਾਂ ਜਿਹੜੀਆਂ ਬੋਰੀਆਂ ਦੀਆਂ ਉਹ ਸਹੀ ਢੰਗ ਨਾਲ ਲਾਉਣੀਆਂ ਚਾਹੀਦੀਆਂ ਤਾਂ ਕਿ ਉਹ ਡਿੱਗਣ ਨਾ, ਅਤੇ ਦੀਵਾਰਾਂ ਤੋਂ 45 ਤੋਂ 60 ਸੈਂਟੀਮੀਟਰ ਦੂਰ ਹਟਾ ਕੇ ਬੋਰੀਆਂ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ ਨੇ। ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਹੈ ਉਹ ਇਹ ਹੈ ਕਿ ਬੋਰੀਆਂ ਉੱਪਰ ਕਦੇ ਵੀ BHC ਜਾਂ DDT ਵਗੈਰਾ ਦਾ ਧੂੜਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਹੜੇ ਖਾਣ ਵਾਲੇ ਦਾਣੇ ਨੇ ਖਾਸ ਤੌਰ 'ਤੇ ਉਹਨਾਂ 'ਤੇ ਕੋਈ ਵੀ ਕੀਟਨਾਸ਼ਕ ਦੀ ਜਿਹੜੀ ਵਰਤੋਂ ਨਹੀਂ ਕਰਨੀ ਚਾਹੀਦੀ। ਦੂਸਰਾ ਜਿਹੜਾ ਤਰੀਕਾ ਉਹ ਹੈਗੇ ਆ ਲੋਹੇ ਦੇ ਢੋਲ, ਜਿਹੜੇ ਕਿ ਬਹੁਤ ਹੀ ਪਿੰਡਾਂ ਦੇ ਵਿੱਚ ਪ੍ਰਚਲਿਤ ਨੇ, ਅਤੇ ਇਹ 1.5 ਕੁਇੰਟਲ, 3.5 ਕੁਇੰਟਲ, 7.5 ਜਾਂ ਈਵਨ 15 ਕੁਇੰਟਲ ਦਾਣਿਆਂ ਲਈ ਜਿਹੜੇ ਇਹ ਮਾਰਕੀਟ ਦੇ ਵਿੱਚ ਹੈਗੇ ਹੈ। ਸੋ ਇਹਨਾਂ ਨੂੰ ਰੱਖਣਾ ਅਤੇ ਹਵਾ ਬੰਦ ਕਰਨਾ ਬਹੁਤ ਸੌਖਾ ਹੈ। ਇਹ ਆਮ ਮਿਲਦੇ ਨੇ ਅਤੇ ਸਸਤੇ ਹੋਣ ਕਰਕੇ ਪਿੰਡਾਂ ਦੇ ਨਾਲ ਨਾਲ ਸ਼ਹਿਰਾਂ ਦੇ ਵਿੱਚ ਵੀ ਇਹ ਬਹੁਤ ਪ੍ਰਚਲਿਤ ਨੇ। ਇਹਨਾਂ ਦੇ ਰੱਖ ਰਖਾਅ 'ਤੇ ਕੋਈ ਖਾਸ ਖਰਚਾ ਵੀ ਨਹੀਂ ਆਉਂਦਾ ਅਤੇ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਇੱਕ ਆਸਾਨੀ ਨਾਲ ਲੈ ਕੇ ਵੀ ਜਾਏ ਜਾ ਸਕਦੇ ਨੇ। ਸੋ ਜੇਕਰ ਅਸੀਂ ਲੋਹੇ ਦੇ ਢੋਲ ਵਰਤਣੇ ਨੇ ਤਾਂ ਇਹਨਾਂ 'ਚ ਵੀ ਜਿਹੜੀਆਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਉਹ ਜ਼ਰੂਰੀ ਹੈ ਕਿ ਢੋਲਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ, ਪੁਰਾਣੇ ਦਾਣੇ ਜਿਹੜੇ ਆ ਉਹ ਹਮੇਸ਼ਾ ਕੱਢ ਕੇ ਅਲੱਗ ਰੱਖ ਲੈਣੇ ਚਾਹੀਦੇ ਨੇ, ਅਤੇ ਇਹਨਾਂ ਨੂੰ ਸਾਫ਼ ਸੁਥਰਾ ਕਰਕੇ ਧੁੱਪ ਲਵਾਉਣੀ ਚਾਹੀਦੀ ਹੈ। ਢੋਲਾਂ ਨੂੰ ਹਵਾ ਬੰਦ ਕਰਨ ਲਈ ਢੱਕਣਾਂ ਵਿੱਚ ਜਿਹੜੀ ਰਬੜ ਜਾਂ ਕਾਰਕ ਲਾਉਣੇ ਚਾਹੀਦੇ ਆ। ਸੋ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਟੁੱਟੇ ਹੋਏ ਦਾਣੇ, ਧੂੜ ਵਗੈਰਾ ਜਿਹੜੀ ਆ ਉਹ ਚੰਗੀ ਤਰ੍ਹਾਂ ਕੱਢ ਲਓ, ਅਤੇ ਦਾਣਿਆਂ ਨੂੰ ਜਿਹੜੇ ਆ ਸੁਕਾ ਲਓ, ਨਵੇਂ ਦਾਣੇ ਅਤੇ ਪੁਰਾਣੇ ਦਾਣੇ ਨਾ ਰਲਾਓ, ਢੱਕਣ ਚੰਗੀ ਤਰ੍ਹਾਂ ਬੰਦ ਰੱਖੋ, ਅਤੇ ਪਹਿਲੇ 4-5 ਹਫ਼ਤੇ ਜਿਹੜੇ ਆ ਢੋਲ ਵਿੱਚੋਂ ਦਾਣੇ ਨਹੀਂ ਕੱਢਣੇ ਚਾਹੀਦੇ। ਢੋਲਾਂ ਨੂੰ ਹੇਠਾਂ ਜੰਗਾਲ ਵਗੈਰਾ ਨਾ ਲੱਗੇ, ਇਸ ਲਈ ਹਮੇਸ਼ਾ ਕਿਸੇ ਲੱਕੜ ਦੇ ਚੌਕਟੇ ਦੇ ਉੱਤੇ ਰੱਖਣਾ ਚਾਹੀਦਾ, ਅਤੇ ਦੀਵਾਰ ਤੋਂ ਵੀ ਜਿਹੜੇ ਥੋੜ੍ਹੇ ਹਟਾ ਕੇ ਢੋਲ ਰੱਖਣੇ ਚਾਹੀਦੇ ਆ। ਬੋਰੀਆਂ ਅਤੇ ਢੋਲਾਂ ਤੋਂ ਇਲਾਵਾ ਕੁਝ ਕਿਸਾਨ ਪੱਕੀ ਕੋਠੀ ਦੀ ਵਰਤੋਂ ਵੀ ਕਰਦੇ ਨੇ। ਇਹ ਘਰ ਦੇ ਅੰਦਰ ਬਣਾਈ ਜਾਂਦੀ ਹੈ ਅਤੇ ਇੱਕੋ ਜਗ੍ਹਾ 'ਤੇ ਹੀ ਰਹਿ ਸਕਦੀ ਹੈ। ਇਸ ਦੇ ਬਣਾਉਣ ਵਿੱਚ ਇੱਟਾਂ, ਸੀਮੈਂਟ, ਸਰੀਆ ਵਗੈਰਾ ਲੱਗਦਾ। ਸੋ ਕੋਠੀ ਬਣਾਉਣ ਲੱਗੇ ਸਾਨੂੰ ਜਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਇਹ ਹੈ ਕਿ ਇੱਕ ਤਾਂ ਇਸ ਨੂੰ ਘਰ ਦੇ ਇੱਕ ਕੋਨੇ ਦੇ ਵਿੱਚ ਬਣਾਓ, ਦੂਸਰਾ ਕੋਠੀ ਦੀਆਂ ਕੰਧਾਂ ਕਮਰੇ ਦੀਆਂ ਕੰਧਾਂ ਤੋਂ ਅਲੱਗ ਹਟ ਕੇ ਵੱਖਰੀਆਂ ਹੋਣੀਆਂ ਚਾਹੀਦੀਆਂ ਨੇ। ਕੋਠੀ ਦਾ ਫਰਸ਼ ਜ਼ਮੀਨ ਤੋਂ ਘੱਟੋ ਘੱਟ 45 ਤੋਂ 60 ਸੈਂਟੀਮੀਟਰ ਬਣਾਉਣਾ ਚਾਹੀਦਾ। ਕੰਧਾਂ ਅਤੇ ਫਰਸ਼ ਵਿੱਚ ਜਿਹੜਾ ਸਿੱਲ ਰੋਕਣ ਦਾ ਇੰਤਜ਼ਾਮ ਜ਼ਰੂਰ ਹੋਣਾ ਚਾਹੀਦਾ। ਕੋਠੀ ਦੇ ਵਿੱਚ ਹਮੇਸ਼ਾ ਸਿਰਫ 2 ਮੋਰੀਆਂ ਚਾਹੀਦੀਆਂ ਨੇ, ਇੱਕ ਦਾਣੇ ਭਰਨ ਵਾਸਤੇ ਅਤੇ ਦੂਸਰੀ ਦਾਣੇ ਕੱਢਣ ਵਾਸਤੇ, ਅਤੇ ਕੋਠੀ ਦੇ ਵਿੱਚ ਕਦੇ ਵੀ ਤਰੇੜਾਂ ਨਹੀਂ ਹੋਣੀਆਂ ਚਾਹੀਦੀਆਂ, ਇਹਨੂੰ ਚੰਗੀ ਤਰ੍ਹਾਂ ਪਲਸਤਰ ਹੋਣਾ ਚਾਹੀਦਾ, ਅਤੇ ਜਦੋਂ ਤੱਕ ਉਹ ਕੋਠੀ ਪੂਰੀ ਤਰ੍ਹਾਂ ਸੁੱਕ ਨਾ ਜਾਵੇ ਇਹਦੇ ਵਿੱਚ ਜਿਹੜੇ ਹੈ ਆਪਾਂ ਦਾਣੇ ਨਹੀਂ ਰੱਖਣੇ ਚਾਹੀਦੇ। ਤੀਸਰਾ ਜਿਹੜਾ ਤਰੀਕਾ ਹੈਗਾ ਉਹ ਹੈਗਾ ਜੀ, ਚੌਥਾ ਤਰੀਕਾ ਸੀਲ ਬੰਦ ਭੰਡਾਰਨ, ਜਿਹੜੇ ਕਿ ਹਰਮੈਟਿਕ ਸਟੋਰੇਜ, ਇਹ ਜੇ ਅਸੀਂ ਇਹ ਵੀ ਜਿਹੜੇ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੋ ਰਹੇ ਨੇ, ਅਤੇ ਖਾਸ ਤੌਰ 'ਤੇ ਜਿਹੜੇ ਸਰਕਾਰ ਅਤੇ ਵਿਕਾਸ ਏਜੰਸੀਆਂ ਵੱਲੋਂ ਇਹਨਾਂ ਨੂੰ ਜਿਹੜਾ ਇਹ ਵਰਤਿਆ ਜਾਂਦਾ ਹੈ। ਇਹ ਵੀ ਘੱਟ ਲਾਗਤ ਵਾਲੇ ਨੇ ਅਤੇ ਕਿਫਾਇਤੀ ਨੇ, ਸਰਲ ਨੇ, ਵਰਤਣ ਵਿੱਚ ਆਸਾਨ ਨੇ, ਕਿਸਾਨਾਂ ਲਈ ਮਾਰਕੀਟ ਦੇ ਵਿੱਚ ਉਪਲਬਧ ਨੇ। ਸੋ ਜੇਕਰ ਸਹੀ ਢੰਗ ਨਾਲ ਸੰਭਾਲਿਆ ਜਾਵੇ ਤਾਂ 5 ਸਾਲ ਤੱਕ ਇਹ ਵਰਤੋਂ ਯੋਗ ਨੇ, ਅਤੇ ਬੀਜ ਦੇ ਜੰਮਣ 'ਤੇ ਵੀ ਇਹ ਕੋਈ ਅਸਰ ਨਹੀਂ ਪਾਉਂਦੇ। ਸੋ ਅੱਜ ਕੱਲ੍ਹ ਜਿਹੜੇ ਜ਼ਿਮੀਂਦਾਰ ਆ ਕਣਕ ਨੂੰ ਮੰਡੀ ਵਿੱਚ ਜ਼ਿਆਦਾ ਭਾਅ ਮਿਲਣ ਤੱਕ ਵੀ ਸੰਭਾਲਣ ਲੱਗੇ ਪਏ ਨੇ, ਸੋ ਇਸ ਲਈ ਉਹ ਵੱਡੇ ਕਮਰਿਆਂ ਨੂੰ ਵੀ ਵਰਤਦੇ ਨੇ। ਸੋ ਇਹੋ ਜਿਹੇ ਜੇ ਅਸੀਂ ਸਟੋਰ ਕਰਨਾ ਇਸ ਮੰਤਵ ਵਾਸਤੇ ਅਨਾਜ, ਤਾਂ ਸਟੋਰਾਂ ਦਾ ਜਿਹੜਾ ਫਰਸ਼ ਹੈ ਉਹ ਜ਼ਮੀਨ ਤੋਂ 90 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ। ਸੋ ਵਾਛੜ ਤੋਂ ਬਚਾਉਣ ਲਈ ਸਟੋਰ ਦੇ ਅੱਗੇ ਬਰਾਂਡਾ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਆਸਾਨੀ ਨਾਲ ਹਵਾ ਬੰਦ ਕੀਤਾ ਜਾ ਸਕੇ। ਕੰਧਾਂ ਅਤੇ ਛੱਤਾਂ ਵਿੱਚ ਤਰੇੜਾਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ, ਅਤੇ ਨਵੇਂ ਬਣਾਏ ਸਟੋਰਾਂ ਨੂੰ ਸੁੱਕਣ ਸਟੋਰ ਲਈ ਨਾ ਵਰਤੋ। ਸੋ ਪੁਰਾਣੀਆਂ ਬੋਰੀਆਂ ਨੂੰ ਵੀ ਦਾਣੇ ਭਰਨ ਤੋਂ ਪਹਿਲਾਂ ਜਿਹੜਾ ਉਹ ਸੋਧ ਲੈਣਾ ਚਾਹੀਦਾ। ਸੋ ਜਿਹੜੇ ਜਦੋਂ ਅਸੀਂ ਸਟੋਰ ਕੀਤੇ ਜਿਹੜੇ ਕੀੜੇ ਹੈ ਇਹ ਜੇਕਰ ਅਨਾਜ ਨੂੰ ਲੱਗ ਜਾਂਦਾ ਤਾਂ ਇਹ ਸਾਨੂੰ ਬਹੁਤ ਨੁਕਸਾਨ ਕਰਦੇ ਹੈ। ਇਹਦੇ ਨਾਲ ਸਾਡੇ ਜਿਹੜਾ ਅਨਾਜ ਦੀ ਉੱਗਣ ਸ਼ਕਤੀ 'ਤੇ ਵੀ ਅਸਰ ਪੈਂਦਾ, ਦੂਸਰਾ ਜਿਹੜਾ ਇਹਦਾ ਭਾਰ ਵੀ ਘੱਟ ਜਾਂਦਾ, ਅਤੇ ਤੀਸਰੀ ਗੱਲ ਇਹ ਖਾਣ ਦੇ ਯੋਗ ਵੀ ਨਹੀਂ ਰਹਿੰਦੇ,
ਕਿਉਂਕਿ ਅਜਿਹੇ ਦਾਣਿਆਂ ਤੋਂ ਜੇਕਰ ਅਸੀਂ ਕੋਈ ਪਦਾਰਥ ਬਣਾਉਂਦੇ ਹਾਂ ਤਾਂ ਸਾਡੀ ਪਾਚਨ ਕਿਰਿਆ ਨੂੰ ਜਿਹੜੇ ਆ ਉਹ ਖਰਾਬ ਕਰਦੇ ਆ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਅਨਾਜ ਨੂੰ ਜਿਹੜਾ ਹੈਗਾ ਇਹਦੇ ਕੀੜੇ ਦੀ ਅਸੀਂ ਰੋਕਥਾਮ ਕਰੀਏ। ਸੋ ਰੋਕਥਾਮ ਲਈ ਸਭ ਤੋਂ ਪਹਿਲਾ ਅਸੂਲ ਇਹ ਜਿਵੇਂ ਆਮ ਕਹਾਵਤ ਹੈ ਕਿ ਇਲਾਜ ਨਾਲ

0: ਪਰਹੇਜ਼ ਚੰਗਾ। ਸੋ ਇਹੀ ਕਹਾਵਤ ਸਟੋਰ ਕੀਤੇ ਦਾਣਿਆਂ 'ਤੇ ਵੀ ਲਾਗੂ ਹੁੰਦੀ ਹੈ ਜਾਂ ਉਸ ਤੋਂ ਬਣੇ ਖਾਦ ਪਦਾਰਥ ਅਤੇ ਬੀਜ ਆਦਿ 'ਤੇ ਵੀ ਲਾਗੂ ਹੁੰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਘਰ ਵਿੱਚ ਸਟੋਰ ਕੀਤੇ ਜਿਹੜੇ ਦਾਣੇ ਕੀਟ ਰਹਿਤ ਰਹਿਣ, ਸੋ ਸਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਦਾਣਿਆਂ ਨੂੰ ਸਟੋਰ ਕਰਨ ਵੇਲੇ ਇਹ ਹਮੇਸ਼ਾ ਚੇਤੇ ਰੱਖਣਾ ਚਾਹੀਦਾ ਕਿ ਸੁੱਕੇ ਦਾਣੇ ਸਦਾ ਹੀ ਹਮੇਸ਼ਾ ਵਧੀਆ ਢੰਗ ਨਾਲ ਸਟੋਰ ਕੀਤੇ ਜਾ ਸਕਦੇ ਨੇ। ਸੋ ਕਿਉਂਕਿ ਜ਼ਿਆਦਾ ਨਮੀ ਦੇ ਵਿੱਚ ਸੁਸਰੀ ਦਾ ਵਾਧਾ ਜਿਹੜਾ ਉਹ ਬਹੁਤ ਤੇਜ਼ੀ ਨਾਲ ਹੁੰਦਾ ਹੈ ਅਤੇ ਉੱਲੀ ਦਾ ਹਮਲਾ ਵੀ ਜਿਹੜਾ ਨਮੀ ਦੇ ਵਧਣ ਨਾਲ ਵੱਧ ਜਾਂਦਾ। ਸੋ ਅਨਾਜ ਸਟੋਰ ਕਰਨ ਤੋਂ ਪਹਿਲਾਂ ਕੋਠੀਆਂ, ਕਮਰਿਆਂ ਅਤੇ ਗੋਦਾਮਾਂ ਦੀਆਂ ਜਿਹੜੀਆਂ ਤਰੇੜਾਂ ਨੇ, ਦਰਜਾਂ ਨੇ, ਮੋਰੀਆਂ ਨੇ ਜਾਂ ਖੁੱਡਾਂ ਨੇ, ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਤਾਂ ਕਿ ਕੀੜੇ ਜਿਹੜੇ ਇਹਨਾਂ ਦੇ ਵਿੱਚ ਲੁਕੇ ਵੀ ਹੋਏ ਨੇ ਉਹ ਜ਼ਿੰਦਾ ਨਾ ਰਹਿ ਸਕਣ। ਦਾਣੇ ਸਟੋਰ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਜੇ ਤੁਸੀਂ ਪੁਰਾਣੀਆਂ ਬੋਰੀਆਂ ਵਰਤਣੀਆਂ ਨੇ ਤਾਂ ਉਹਨਾਂ ਨੂੰ ਸੋਧਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਨਾਂ ਬੋਰੀਆਂ ਦੇ ਧਾਗਿਆਂ ਦੇ ਵਿੱਚ ਸੁਸਰੀ ਲੁਕ ਜਾਂਦੀ ਹੈ ਅਤੇ ਜਦੋਂ ਅਸੀਂ ਬੋਰੀਆਂ 'ਚ ਦਾਣੇ ਭਰਦੇ ਹਾਂ ਤਾਂ ਇਹ ਦਾਣਿਆਂ ਨੂੰ ਖਾ ਕੇ ਕਾਫੀ ਨੁਕਸਾਨ ਕਰਦੀ ਹੈ। ਸੋ ਬੋਰੀਆਂ ਨੂੰ ਸੋਧਣ ਲਈ ਜਿਹੜਾ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜਿਹੜੀ 6 ਮਿਲੀਲੀਟਰ ਸੁਮਿਸਡੀ ਦਿਨ 20 EC ਜਾਂ 5 ਮਿਲੀਲੀਟਰ ਸਿੰਬੁਸ਼ ਦਵਾਈ 25 EC ਨੂੰ 10 ਲੀਟਰ ਪਾਣੀ ਦੇ ਵਿੱਚ ਘੋਲੋ ਅਤੇ ਫਿਰ 10 ਮਿੰਟ ਲਈ ਬੋਰੀਆਂ ਇਸ ਘੋਲ ਵਿੱਚ ਭਿਉਂ ਕੇ ਰੱਖੋ। ਉਸ ਤੋਂ ਬਾਅਦ ਇਹਨਾਂ ਨੂੰ ਕੱਢ ਕੇ ਬੋਰੀਆਂ ਨੂੰ ਛਾਂ ਦੇ ਵਿੱਚ ਸੁਕਾਓ ਅਤੇ ਫਿਰ ਇਹਨਾਂ ਦੇ ਵਿੱਚ ਦਾਣੇ ਭਰੋ ਤਾਂ ਕਿ ਅਨਾਜ, ਜਾਂ ਫਿਰ ਕੋਸ਼ਿਸ਼ ਕਰੋ ਕਿ ਨਵੀਆਂ ਬੋਰੀਆਂ ਹੀ ਵਰਤੋ। ਗੋਦਾਮਾਂ ਜਾਂ ਢੋਲਾਂ ਨੂੰ ਵੀ ਕੀਟ ਰਹਿਤ ਕਰਨ ਲਈ 0.5% ਮੈਲਾਥੀਅਨ ਦਾ ਘੋਲ, ਭਾਵ 100 ਮਿਲੀਲੀਟਰ ਸਾਈਥੀਅਨ ਮੈਲਾਥੀਅਨ 50 EC ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ 'ਤੇ ਛਿੜਕੋ। ਬੀਜ ਲਈ ਰੱਖੇ ਦਾਣਿਆਂ ਵਿੱਚ 250 ਗ੍ਰਾਮ ਮੈਲਾਥੀਅਨ 5% ਦਾ ਧੂੜਾ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਲਾ ਕੇ ਰੱਖੋ। ਢੋਰੇ ਦੀ ਰੋਕਥਾਮ ਲਈ ਜੇਕਰ ਅਸੀਂ ਦਾਲਾਂ ਦੇ ਉੱਪਰਲੀ ਸਤਹ 'ਤੇ 7 ਸੈਂਟੀਮੀਟਰ ਮੋਟੀ ਸੁਆਹ, ਰੇਤ ਜਾਂ ਬੂਰੇ ਦੀ ਤਹਿ ਵਿਛਾ ਦਿਓ। ਜੇਕਰ ਫਿਰ ਵੀ ਕੀੜਿਆਂ ਦੀ ਰੋਕਥਾਮ ਦਾ ਪ੍ਰਬੰਧ ਕਰਨ ਦੇ ਬਾਵਜੂਦ ਵੀ ਸਟੋਰ ਦੇ ਕੀਤੇ ਦਾਣਿਆਂ ਨੂੰ ਕੀੜੇ ਲੱਗ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਸਿਰਫ ਕੀਟਨਾਸ਼ਕ ਦੀ ਧੂਣੀ ਦੇ ਕੇ ਹੀ ਬਚਾਇਆ ਜਾ ਸਕਦਾ ਹੈ। ਧੂਣੀ ਵਾਲੀਆਂ ਕੀਟਨਾਸ਼ਕਾਂ ਨੂੰ ਵਰਤਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸਿਰਫ ਹਵਾਬੰਦ ਕਮਰੇ, ਸਟੋਰਾਂ, ਗੋਦਾਮਾਂ, ਢੋਲਾਂ ਜਾਂ ਕੋਠੀਆਂ ਆਦਿ ਵਿੱਚ ਹੀ ਧੂਣੀ ਦਿੱਤੀ ਜਾ ਸਕਦੀ ਹੈ ਕਿਉਂਕਿ ਧੂਣੀ ਦੀ ਗੈਸ ਜੇਕਰ ਲੀਕ ਕਰ ਜਾਵੇ ਤਾਂ ਉਹ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਅਤੇ ਉਸਦਾ ਅਸਰ ਵੀ ਪੂਰਾ ਨਹੀਂ ਹੁੰਦਾ। ਸੋ ਧੂਣੀ ਦੇਣ ਤੋਂ ਪਹਿਲਾਂ ਕਮਰੇ ਜਾਂ ਗੋਦਾਮ ਆਦਿ ਦੇ ਰੌਸ਼ਨਦਾਨ ਜਾਂ ਬਾਰੀਆਂ ਨੂੰ ਚੰਗੀ ਤਰ੍ਹਾਂ ਗਾਰਾ ਲਾ ਕੇ ਬੰਦ ਕਰ ਦੇਣਾ ਚਾਹੀਦਾ ਅਤੇ ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇ ਕਿ ਐਲੂਮੀਨੀਅਮ ਫਾਸਫਾਈਡ ਦੀ ਵਰਤੋਂ ਰਹਿਣ ਵਾਲੇ ਮਕਾਨ ਦੇ ਵਿੱਚ ਬਿਲਕੁਲ ਨਾ ਕੀਤੀ ਜਾਵੇ। ਇਹਨਾਂ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਨਾਲ ਲੱਗਦੇ ਗੋਦਾਮਾਂ ਵਿੱਚ ਕਰਨੀ ਵੀ ਖਤਰਨਾਕ ਸਾਬਤ ਹੋ ਸਕਦੀ ਹੈ। ਸੋ ਇਸ ਗੱਲ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਧੂਣੀ ਵਾਲੀਆਂ ਕੀਟਨਾਸ਼ਕਾਂ ਦੀ ਵਰਤੋਂ ਸਿਰਫ ਤਜ਼ਰਬੇਕਾਰ ਵਿਅਕਤੀ ਹੀ ਕਰਨ ਕਿਉਂਕਿ ਇਹ ਕੀਟਨਾਸ਼ਕ ਜ਼ਹਿਰੀਲੀਆਂ ਹੋਣ ਕਾਰਨ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀਆਂ ਨੇ। ਧੂਣੀ ਦੇਣ ਲਈ ਫਾਸਟੈਕਸਿਨ ਜਾਂ ਸਲਫਾਸ ਦੀ 3 ਗ੍ਰਾਮ ਦੀ ਇੱਕ ਗੋਲੀ 1 ਟਨ ਯਾਨੀ ਕਿ 10 ਕੁਇੰਟਲ ਦਾਣਿਆਂ ਲਈ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤ ਸਕਦੇ ਹਾਂ। ਕਮਰੇ ਵਿੱਚ ਧੂਣੀ ਦੇਣ ਤੋਂ ਬਾਅਦ ਕਮਰਾ 7 ਦਿਨ ਜਿਹੜਾ ਹਵਾ ਬੰਦ ਰੱਖਣਾ ਚਾਹੀਦਾ ਹੈ। ਦੂਸਰੀ ਗੱਲ, ਜੇਕਰ ਦਾਣਿਆਂ ਨੂੰ ਖਪਰਾ ਲੱਗਿਆ ਹੋਵੇ ਤਾਂ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਜਿਹੜੀ ਆ ਉਹ ਦੁੱਗਣੀ ਕਰਕੇ ਵਰਤਣੀ ਚਾਹੀਦੀ ਹੈ। ਸੋ ਧੂਣੀ ਵਾਲੀਆਂ ਕੀਟਨਾਸ਼ਕਾਂ ਸੰਬੰਧੀ ਜਿਹੜੀਆਂ ਸਾਵਧਾਨੀਆਂ ਨੇ ਉਹ ਉਹਦੇ ਉੱਪਰ ਲਿਖੀਆਂ ਹੁੰਦੀਆਂ, ਉਹਨਾਂ 'ਤੇ ਪੂਰਾ ਪੂਰਾ ਅਮਲ ਕਰਨਾ ਚਾਹੀਦਾ। DDT ਜਾਂ BHC ਦਾ ਧੂੜਾ ਕਦੀ ਵੀ ਖਾਣ ਵਾਲੇ ਜਾਂ ਬੀਜ ਲਈ ਰੱਖੇ ਦਾਣਿਆਂ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਕਿਉਂਕਿ DDT ਜਿਹੜੀ ਹੈ ਉਹ ਦਾਣਿਆਂ ਦੇ ਵਿੱਚ ਹੀ ਜ਼ਹਿਰੀਲਾ ਮਾਦਾ ਛੱਡ ਜਾਂਦੀ ਹੈ ਜੋ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੋ BHC ਦੀ ਵਰਤੋਂ ਕਾਰਨ ਵੀ ਦਾਣਿਆਂ ਵਿੱਚ ਦੁਰਗੰਧ ਜਿਹੀ ਆਉਣ ਲੱਗ ਜਾਂਦੀ ਹੈ ਅਤੇ ਇਹ ਬੀਜ ਲਈ ਰੱਖੇ ਦਾਣਿਆਂ ਦੀ ਉੱਗਣ ਸ਼ਕਤੀ ਨੂੰ ਵੀ ਘਟਾਉਂਦੀ ਹੈ। ਇਹ ਤਾਂ ਸੀ ਕਿ ਜਿਹੜੀ ਕਣਕ ਦੀ ਸਟੋਰੇਜ ਆ। ਇਸ ਤੋਂ ਇਲਾਵਾ ਸਾਡੀਆਂ ਸੁਆਣੀਆਂ ਅਕਸਰ ਇਹ ਕਹਿੰਦੀਆਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਜਿਹੜਾ ਦਾਲਾਂ ਨੂੰ ਵੀ ਢੋਰਾ ਲੱਗ ਜਾਂਦਾ। ਸੋ ਇਸ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ PAU ਪ੍ਰੋਟੈਕਸ਼ਨ ਕਿੱਟ ਤਿਆਰ ਕੀਤੀ ਗਈ ਹੈ ਜਿਹੜੀ ਕਿ ਅਸੀਂ ਘਰੇਲੂ ਪੱਧਰ 'ਤੇ ਦਾਲਾਂ ਦੀ ਸਾਂਭ ਸੰਭਾਲ ਲਈ ਵਰਤ ਸਕਦੇ ਹਾਂ, ਜਿਹੜੀ ਕਿ ਵਰਤੋਂ ਦੇ ਵਿੱਚ ਬਹੁਤ ਹੀ ਆਸਾਨ ਹੈ, ਘੱਟ ਲਾਗਤ ਵਾਲੀ ਹੈ ਅਤੇ ਵਾਤਾਵਰਣ ਅਤੇ ਮਨੁੱਖ ਲਈ ਸੁਰੱਖਿਅਤ ਹੈ, ਅਤੇ ਇਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਰਸਾਇਣ ਨਹੀਂ ਵਰਤਿਆ ਗਿਆ ਜਿਹੜੀ ਜੇ ਕਿ ਜਿਹੜਾ ਕਿ ਅਸੀਂ ਸਾਨੂੰ ਖਾਣ ਦੇ ਵਿੱਚ ਕੋਈ ਉਪਰੰਤ ਸਾਡੀ ਸਿਹਤ ਲਈ ਕੋਈ ਨੁਕਸਾਨ ਦੇ। ਦੂਸਰਾ, ਦਾਲਾਂ ਦੀ ਜਿਹੜੀ ਗੁਣਵੱਤਾ ਨੂੰ ਵੀ ਇਹ ਬਰਕਰਾਰ ਰੱਖਦੀ ਹੈ। ਇਹ ਕਿੱਟ ਜਿਹੜੀ ਆ ਇਹ ਤੁਸੀਂ ਜੇਕਰ ਲੈਣੀ ਹੈ ਤਾਂ ਇਹ ਕਿੱਟ ਕਮਰਾ ਨੰਬਰ 11 ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਪੰਜਾਬ ਖੇਤੀਬਾੜੀ ਲੁਧਿਆਣਾ ਵਿਖੇ ਉਪਲਬਧ ਹੈ। ਉੱਥੋਂ ਤੁਸੀਂ ਇਹ 150 ਰੁਪਏ ਦੀ ਕਿੱਟ ਹੈ ਉੱਥੇ ਲੈ ਸਕਦੇ ਹੋ। ਇਸ ਕਿੱਟ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਸਟ੍ਰਿੱਪਾਂ ਹੈਗੀਆਂ ਨੇ ਉਹਦੇ ਉੱਪਰ ਤੁਸੀਂ ਜਿਹੜੀ ਇਹ ਦਵਾਈ ਹੈ ਉਹ ਅੱਧਾ ਕਿਲੋ ਦਾਲ ਲਈ ਤੁਸੀਂ 3 ਤਪਕੇ ਜਿਹੜੀ ਹੈ ਉਸ ਔਰਗੈਨਿਕ ਸਲਿਊਸ਼ਨ ਦਿੱਤਾ ਗਿਆ ਜਿਹੜਾ ਕਿ ਉਹਦੇ ਉੱਪਰ ਪਾ ਕੇ ਡੱਬੇ ਦੇ ਢੱਕਣ ਦੇ ਉੱਤੇ ਚਿਪਕਾਉਣਾ ਹੈ। ਜੇ 1 ਕਿਲੋ ਦਾਲ ਹੈ ਤਾਂ ਤੁਸੀਂ 6 ਤਪਕੇ ਵਰਤਣੇ ਹੈ। ਅਤੇ ਇਹ ਤੁਸੀਂ ਪੈਕਟ ਦੇ ਵਿੱਚ ਵੀ ਰੱਖ ਸਕ ਉਹ ਸਟ੍ਰਿੱਪ ਲਾ ਸਕਦੇ ਹੋ ਅਤੇ ਦਾਲ ਦੇ ਡੱਬੇ ਦੇ ਢੱਕਣ ਦੇ ਉੱਤੇ ਵੀ ਇਹ ਅੰਦਰਲੇ ਪਾਸੇ ਚਿਪਕਾ ਕੇ ਅਤੇ ਡੱਬੇ ਨੂੰ ਹਵਾਬੰਦ ਪੈਕ ਕਰ ਸਕਦੇ ਹੋ। ਇਸ ਤਰੀਕੇ ਨਾਲ 6 ਤੋਂ 12 ਮਹੀਨੇ ਦੀ ਸਟੋਰੇਜ ਜਿਹੜੀ ਦਾਲਾਂ ਦੇ ਵਿੱਚ ਨਮੀ ਦੀ ਮਾਤਰਾ 10% ਹੋਣੀ ਚਾਹੀਦੀ ਹੈ ਅਤੇ ਪੈਕਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਸਨੂੰ ਹਵਾ ਬੰਦ ਰੱਖਣਾ ਚਾਹੀਦਾ, ਮੋਰੀ ਨਹੀਂ ਹੋਣੀ ਚਾਹੀਦੀ। ਅਤੇ ਸਲਿਊਸ਼ਨ ਦੀ ਮਾਤਰਾ ਜਿਹੜੀ ਹੈ ਉਹ ਅਸੀਂ ਜੇਕਰ ਜਿਹੜੇ ਹਿਸਾਬ ਨਾਲ ਜੇ ਸਾਡੀ ਦਾਲ ਦੀ ਮਾਤਰਾ ਦੇ ਹਿਸਾਬ ਨਾਲ ਵਧਾ ਜਾਂ ਘਟਾ ਸਕਦੇ ਹਾਂ। ਸੋ ਇਸ ਨੂੰ ਜਦੋਂ ਵੀ ਲੋੜ ਪਵੇ ਤਾਂ ਅਸੀਂ ਦੁਬਾਰਾ ਵੀ ਵਰਤ ਸਕਦੇ ਹਾਂ। ਸੋ ਕਿਸਾਨ ਵੀਰੋ, ਇਹਨਾਂ ਜਿਹੜੀਆਂ ਗੱਲਾਂ ਦਾ ਖਿਆਲ ਜੇਕਰ ਅਸੀਂ ਰੱਖਦੇ ਹਾਂ, ਹੁਣ ਬਿਲਕੁਲ ਇਹ ਢੁੱਕਵਾਂ ਸਮਾਂ ਢੁੱਕਵਾਂ ਮੌਸਮ ਹੈ, ਸੋ ਜ਼ਰੂਰੀ ਹੈ ਕਿ ਅਸੀਂ ਥੋੜ੍ਹੀ ਜਿਹੀਆਂ ਜੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਅਸੀਂ ਆਪਣੇ ਜਿਹੜੇ ਅਨਾਜ ਨੂੰ ਹੋਣ ਵਾਲੇ ਨੁਕਸਾਨ ਹੈ ਉਸ ਨੂੰ ਤੋਂ ਬਚਾ ਸਕਦੇ ਹਾਂ ਅਤੇ ਇਸ ਦੇ ਨਾਲ ਹੈਗਾ ਜਿਹੜਾ ਸਾਡਾ ਅਨਾਜ ਹੈ ਉਹ ਸੁਰੱਖਿਅਤ ਰਹੇਗਾ ਅਤੇ ਇਹਦੇ ਨਾਲ ਅਸੀਂ ਆਪਣਾ ਜਿਹੜਾ ਖਾਣ ਵਾਲਾ ਅਨਾਜ ਵੀ ਅਤੇ ਜਿਹੜਾ ਬੀਜ ਵਾਸਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਅਸੀਂ ਨੁਕਸਾਨ ਤੋਂ ਬਚ ਸਕਦੇ ਹਾਂ। ਸੋ ਜੇਕਰ ਤੁਸੀਂ ਹੋਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈਣੀ ਹੈ ਇਸ ਸੰਬੰਧੀ ਤਾਂ ਆਪਣੇ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਲੈ ਸਕਦੇ ਹੋ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਇਹ ਕੇਂਦਰ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ। ਉੱਥੇ ਤੁਸੀਂ ਮਾਹਰਾਂ ਤੋਂ ਆ ਕੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਸਲਾਹ ਲੈਣੀ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਤੋਂ ਵੀ ਤੁਸੀਂ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।
1: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਸਰ ਫਿਰੋਜ਼ੀ। प्रधानमंत्री नरेंद्र मोदी ने कहा है कि भारत नॉर्डिक साझेदारी का मजबूत स्तंभ है। नॉर्वे की राजधानी ओस्लो में भारत नॉर्डिक शिखर सम्मेलन के बाद नॉर्डिक प्रधानमंत्रियों के साथ संयुक्त संवाददाता सम्मेलन में श्री मोदी ने कहा कि पिछले कुछ वर्षों में भारत नॉर्डिक संबंधों में मजबूती आई है।
2: पिछले एक दशक में नॉर्डिक देशों से भारत में निवेश में लगभग 200% की बढ़ोतरी हुई है। तेजी से बढ़ते ट्रेड एंड इन्वेस्टमेंट ने भारत की ग्रोथ स्टोरी में तो योगदान दिया ही है, साथ ही नॉर्डिक देशों की अर्थव्यवस्थाओं में भी बहुत सकारात्मक भूमिका निभाई है और हजारों नए जॉब्स क्रिएट किए हैं।
1: प्रधानमंत्री ने कहा कि आतंकवाद से कोई समझौता नहीं होगा।
2: वैश्विक तनाव और संघर्ष के इस दौर में भारत और नॉर्डिक देश साथ मिलकर एक रूल्स बेस्ड ग्लोबल ऑर्डर को बल देते रहेंगे और यूक्रेन हो या वेस्ट एशिया, हम संघर्ष की शीघ्र समाप्ति और शांति के प्रयासों का समर्थन करते रहेंगे। हम इस बात पर सहमत है कि मल्टीलेटरल इंस्टीट्यूशंस का रिफॉर्म आवश्यक भी है और अर्जेंट भी है और टेररिज्म पर भी हमारा क्लियर और यूनाइटेड स्टैंड है, नो कॉम्प्रोमाइज, नो डबल स्टैंडर्ड।
1: इससे पहले श्री मोदी भारत नॉर्डिक शिखर सम्मेलन में नॉर्वे, स्वीडन, आइसलैंड, फिनलैंड और डेनमार्क के प्रधानमंत्रियों के साथ शामिल हुए। सम्मेलन का उद्देश्य भारत और नॉर्डिक देशों के बीच क्षेत्रीय सहयोग बढ़ाना था। सम्मेलन में ऊर्जा, समुद्री अर्थव्यवस्था, प्रौद्योगिकी और नवाचार, स्थिरता, नवीकरणीय ऊर्जा और डिजिटलीकरण पर चर्चा हुई। सम्मेलन से पहले प्रधानमंत्री मोदी ने आइसलैंड की प्रधानमंत्री सुश्री क्रिस्तरून फ्रॉस्टादोटर, फिनलैंड

ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ

ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ।

ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ

0: ਜੋਗਲ ਚੱਲੇ ਪਾਏ। ਚੌਂਕਣ ਮੁਨ ਅਨਾਇਆ ਬਹਿ ਚੌਂਕੇ ਪਾਇਆ, ਸਿਕਾਂਕਣ ਚੜਾਈਆਂ ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ।
1: ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾ, ਲੱਖ ਠੱਗੀਆਂ ਪਹਿਣਾ ਮੀਆਂ, ਰਾਤ ਦਿਨ ਜੀ ਨਾਲ ਤੱਕ ਬੌਕਤੀਆ ਬ੍ਰਾਹਮਣ ਵੱਟੇ ਆ, ਕੋਈ ਬਕਰਾਰ ਨ ਖਾਇਆ, ਸਭ ਕੋ ਆਖੇ ਪਾਏ ਹੋਏ ਪੁਰਾਣਾ ਸੱਟੀਏ ਫਿਰ ਪਈਏ ਹੋ, ਨਾਨਕ ਤੱਕ ਨਾ ਟੁੱਟੇ ਜਗ ਤੱਕ ਹੋਵੇ ਜੋ।

ਗੋੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਏ ਪਰਵਾਨ ਤਾਂ ਖਸਮੇ ਕਾ ਮਹਿਲ ਫਾਇ ਸੀ। ਤਾਂ ਦਰਗੇ

ਓੜਿਚ ਤੰਦਰ ਸਭ ਕੋ ਵੇਖ ਨਦਰੀ ਏਟ ਚਲਾਏਂਦਾ ਆਪੇ ਦੇ ਵਡਿਆਈ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮਿਹਨਤੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਉ ਕਰਾਏਂਦਾ ਦਰ ਮੰਗਰ ਭਿੱਖ ਨਾ ਪਾਏਂਦਾ।

0: ਕਰਿਆ ਸਪੋਏ ਸੁਤਕ ਕਿਉਂ ਕਰ ਰੱਖੀਏ ਸੁਤ ਪਵੇ ਨਾ ਸੋਏ ਨਾਨਕ ਸੁਤਕੇ ਨਾ ਉਤਰੇ ਗਿਆਨ ਉਤਾਰੇ ਤੇ ਮਹਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂ ਰੱਖੀ ਸੁਤਕ ਵੇਖਣਾ ਪਰਤਰੇ ਪਰਤਲ ਰੂਪ ਕੰਨੀ ਸੁਤ ਕੰਨ ਪੈ

0: ਤਿਤ ਮੁਖ ਤੁਕਾ ਪਾਇ ਮਹੱਲਾ ਪਹਿਲਾ
1: ਪੰਡ ਜੰਮਿਆ ਪੰਡ ਜੰਮਿਆ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਾ ਪੰਡ ਮੋ ਆਪਣ ਪਾਲੀਏ ਪੰਡ ਹੋਆ ਬੰਦਾ ਸੁੱਖ ਮੰਦਾ ਆਖੀਏ ਜਿਤ ਜੰਮੇ ਰਾਜਾ ਪੰਡੋ ਹੀ ਪੰਡ।

ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਰਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸੁੱਟੀ।

ਜਿਨ ਪਟ ਅੰਦਰ ਬਾਰ ਗੁਦਰ ਤੇ ਪਲੇ ਸੰਸਾਰ ਤਿਨਿਓ ਲਗਾ ਰੱਬ ਸੇਤੀ ਦੇਖਣ ਵਿਚਾਰ ਰੰਗ ਸੇ ਰੰਗ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸ ਗਿਰੀ ਬਸ ਕਰੋ ਦਰਬਾਰ ਪ੍ਰਖਟ ਮੰਗਾ ਜਮਾ ਦੇ ਤਾਖਾ ਦੀਵਾਨੇ ਕੋ ਕਲਮ ਕਾ ਮਤਮਾ ਮੇ ਦਰ ਲੈ ਲੱਖਾ।